ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਡ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸਵਾਮੀ ਸੋ ਕੇ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰਸ ਪਾਗੈ, ਕਰਸ ਪਾਗੈ ਸ਼ਬਦ ਵਾਜੇ ਕਲਾ, ਜਿਤ ਕਰ ਧਾਰੀਆ ਪੰਚ ਦੂਤ, ਦੁਦਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰ ਪਾਇਆ ਤੁਧ ਜਿਨ ਕਾ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਣਦ ਸੁਣੋ ਵੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੁਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ। ਸਲੋਕ ਪਵਣ ਗੁਰੂ ਪਾਣੇ ਪਿਤਾ, ਮਾਤਾ ਤਰਤ ਮਹੱਤ, ਦਿਵਸ ਰਾਤ ਤੁਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਐ। ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀਐ।

ਆਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਗੁਰ ਈਸ਼ਰ ਗੁਰ ਗੋਰਖ ਬਰਮਾ

ਕਰੀ ਜੇਤੀ ਸਿਰਠ ਅਪਾਈ ਵੇਖਾ ਵਿਣਕਰਮਾ ਕੈ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉਂ ਰਖਾਏ ਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਹੰਦਰ ਕੀਟ ਕਰ ਦੋਸ਼ੀ ਦੋਸ਼ ਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ਼

ਭੇਦ ਸੁਣਿਆ ਸਾਹਿਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋ ਗਿਆਨ, ਸੁਣਿਆ ਅੜਸੜ ਕਾ ਇਸਨਾਨ, ਸੁਣਿਆ ਪੜ ਪੜ ਪਾਵਿਹਮਾਨ, ਸੁਣਿਆ ਲਾਗਾ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ।

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਈ, ਜੀ ਕੋ ਕਹਿ ਪਿਸਾ ਪਛਤਾਏ। ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੀ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਪਵਣ ਕੀ ਸੁੱਧ, ਮੰਨੈ ਮੋਹ ਚੋਟਾਂ ਨ ਖਾਏ, ਮੰਨੈ ਜਮ ਕਾ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਈ, ਜੀ ਕੋ ਮਨ ਜਾਣੈ ਮਨ ਕੋਈ, ਮੰਨੈ ਮਾਰਗ ਠਾਕ ਨ ਪਾਈ, ਮੰਨੈ ਪਤਸਿਉ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਥਿਤੀ ਸੰਬੰਧ, ਐਸਾ ਨਾਮ ਨਿਰੰਜਨ ਹੋਈ, ਜੀ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਸਦਾਰ, ਮੰਨੈ ਤਰਾ ਤਾਰਾ ਗੁਰਸਿੱਖ, ਮੰਨੈ ਨਾਨਕ ਭਵਹਿ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੀ ਕੋ ਮਨ ਜਾਣੈ ਮਨ ਕੋਏ। ਪੰਚ ਪੁਰਬਾਣ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੇ ਦਾਰਾ ਜਾਨ, ਪੰਚਾ ਕਾ ਗੁਰ ਏਕ ਧਿਆਨ। ਜੀ ਕੋ ਕਹਿ ਕਰੈ ਵਿਚਾਰ, ਕਰਤੀ ਕਹਿ ਕਰਨ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਫਰਕਿਆ ਜਨਸੂਤ। ਜੀ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਮਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੀਤਾ ਹੋਈ, ਕੀਤਾ ਤਾਣ ਸਵਾ ਲਿਹ ਰੂਪ, ਕੀਤੀ ਦਾਤ ਜਾਣਾ ਕੌਣ ਕੂਤ, ਕੀਤਾ ਪਸਾਉ ਏਕੂ ਕਵਾਹੂ, ਤਿਸਤੇ ਹੋਏ ਲੱਖ ਦਰਿਆਹੂ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਓ, ਸੰਖ ਪੂਜਾ ਸੰਖ ਤਪਤਾਓ, ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰ ਮੋਹ ਪਗਸਾਰ, ਅਸੰਖ ਮੋਨ ਲਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਹੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੀ ਜੋਰ, ਅਸੰਖ ਗਾਲ ਵੜ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਹਰਾਹੀ, ਅਸੰਖ ਮਲੀਸ ਮਾਲ ਪਖ ਖਾਹੀ, ਅਸੰਖ ਨਿੰਦਕ ਸਿਰ ਕਰਹੀ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਹੀ, ਜੇ ਫਰਮਾਏ ਤਿਵ ਤਿਵ ਪਾਹੇ, ਜੀਤਾ ਕੀਤਾ ਤੀਤਾ ਨਾਓ, ਬਿਣ ਨਾ ਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ, ਮੂਤ ਪਲੀਤੇ ਕੱਪੜ ਹੋਏ, ਦੇ ਸਾਬੂਣ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵਾਂ ਕੇ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਹੂ, ਨਾਨਕ ਹੁਕਮੀ ਆਵੋ ਜਾਹੂ, ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋਵੈ, ਸਵਸਤ ਆਥ ਬਾਣੀ ਬਰਮਾਉ, ਸਤ ਸਹਾਣ ਸਦਾ ਮਾਨ ਚਾਉ, ਕਮਣ ਸੋ ਵੇਲਾ ਵਖਤ ਕਮਣ, ਕਮਣ ਥਿਤ ਕਮਣ ਵਾਰ, ਕਮਣ ਸਿਰੁਤੀ ਮਾਹੁ, ਕਮਣ ਜਿਤ ਹੋਵੈ ਆਕਾਰ,
ਵੇਲ ਨਾ ਪਾਈਐ ਪੰਡਤੀ ਜੇ ਹੋਵੈ ਲੇਖ ਪ੍ਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤਮਾ ਹੋ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੀ ਆਪੇ ਜਾਣੈ ਸੋਏ ਕਿਵ ਕਰ ਆਖਾਂ ਕਿਵ ਸਲਾਹੇ ਕਿਉਂ ਵਰਨੀਹ ਕਿਵ ਜਾਣ ਨਾਨਕ ਆਖਣ ਸਭ ਕੋ ਆਖ ਇੱਕ ਦੂ ਇੱਕ ਸਿਆਣ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਂ ਕਾ ਹੋਵੈ ਨਾਨਕ ਜੀ ਕੋ ਆਪਹ ਜਾਣ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਹੋੜਕ ਭਾਲ ਥੱਕੀ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੀਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਣਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੇ ਸਲਾਹ ਏਤੇ ਸੁਰਤ ਨਾ ਪਾਈਐ ਨਦੀਆਂ ਅਤਾ ਵਹ ਪਵਹ ਸਮੁੰਦ ਨਾ ਜਾਣੀਐ ਸਮੁੰਦ ਸਾਹਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੇ ਤੁਲ ਨਾ ਹੋਮਨੀ ਜੇ ਤਸਮਨੋ ਨਾ ਵਿਸਰਹ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਣ ਕੀਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਹੀ ਇਹੋ ਅੰਤ ਨਾ ਜਾਣਾ ਕੋਈ ਬਹੁਤਾ ਕਹੀਆ ਬਹੁਤਾ ਹੋਇਆ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਏਵੜ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੈ ਸੋਈ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਿਆ ਜੋਦ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ

ਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਇ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣਾ ਜੇਤੀਆ ਮੋਹ ਖਾਏ ਆਪੇ ਜਾਣਾ ਆਪੇ ਦੇਹ ਆਖੇ ਸੇ ਪੇ ਕੇਹੀ ਕੇ ਜਿਸਨੋਂ ਬਖਸੇ ਸਿਵਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲ ਆਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਣ ਅਮੁੱਲੋਂ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇ

ਬਸਨ ਸਹੇਲਾ ਔਦ ਕਟਾ ਦਿਨ ਸੁਰਾ ਨਾਰੇ ਮਨ ਗੁਰਮਿਲ ਕਾ ਸਵਾਰੀ ਰਹਾ ਇਹੋ ਸੰਸਾਰ ਵਕਾਰ ਸੰਸੇ ਮਹ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀਆ ਵੈ ਇਹ ਰਸ ਆਕਾਤ ਕਥਾ ਤਿਨ ਜਾਨੇ ਜਾਂ ਕੋ ਆਏ ਸੋਈ ਬਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਪ ਹੋ ਸੁਖ ਸਹਿਜੀ ਬਹੁਰ ਨ ਹੋਏ ਗੋਫੇਰਾ ਅੰਤਰ ਜਾਮੇ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੋਕਉ ਕਰ ਸੰਤਨ ਕੀ ਤੂਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਘਰ ਪਹਿਲਾ ਮੋਤੀ।

ਕੇ ਵੱਡਾ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ,

ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ

ਆਖਣ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ, ਸਾਚੇ ਨਾਮ ਕੇ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ।

ਯੋਗ ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਅਮ ਕੀਰੇ ਕਿਰਮ।

ਗੁਰਮਤ ਨਾਮ ਮੇਰਾ ਪ੍ਰਾਨ ਸਿਖਾਏ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗ ਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰਮਸਤਕ ਲਿਖਿਆ।

ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗਿਆ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ।

ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਆਵੈ ਸਹਿ ਕੁਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾ।

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮਾ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਦੂਜੀ ਹਰਿ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾਦਾ ਤਾਰਾ ਹਰਿ

ਜੀ ਜਨ ਨਾਨਕ ਤਿੰਨ ਕੁਰਬਾਨਾ ਹਰ ਧਿਆਵੈ ਹੈ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰ ਹੈ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਦੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਹ ਚਲ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਮ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਧ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ

ਤਦ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾ ਹੈ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੁਹਿਲੇ ਹੋ ਉਬਾਰੇ ਕਬਿਓ ਬਾਚ ਬੇਨਤੀ ਚਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ।

ਸੁਖੀ ਬਸੈ ਮੋਰੋ ਪਰਿਵਾਰ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਤ ਕਰਦੈ ਕਰੀਐ, ਸਭ ਐਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾੜ ਕੋਈ ਅਵਰ ਨ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਜੈ ਉਭਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੂਜੂ ਕਰੀ ਅਹੁ ਰੱਛਾ, ਰਾਖ ਲੇ ਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ

ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ

ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੀ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇਹੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੂੰ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਭੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰਪਾਹਨ ਅਨੁਮਾਨਤ, ਮਹਾਂ ਮੂੜ ਕੈਸ਼ ਭੇਦ ਨਾ ਜਾ।

ਸਾਈ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂਪ ਸਰੂਪਾ ਰੰਗ ਭਇਓ ਰਾਵ ਕਹੀਂ ਪੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਨ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਪਇਓ ਸੰਕਰੀ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਵਯੰ ਭਵ ਆਵ ਰੱਛਾ ਮੇਰੀ ਤੁਮ ਕਰੋ ਸੇਖਿਓ ਪਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਿਕ ਮੈਂ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ

ਤੇ ਕੋਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਵੈ ਬਹੁ ਭੇਦ ਕਹਿ ਹਮ ਏਕ ਨਾ ਜਾਨਿਓ। ਸ੍ਰੀ ਅਸਪਾਨ

ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸੰਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ।

ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤੈ ਸੁਖੋਆ।

ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ

ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੇ ਜਮਕੇ ਦੂਤ, ਨਾ ਹੀ ਤੇਰੇ ਛੱਡ ਜਾਹੇ, ਭਉਜਲ ਵਿਖਮ ਅਸਗਾਹ, ਗੁਰ ਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸੈ ਨੂੰ ਕਿਰਪਾਲ, ਸੰਭਾਲੇ ਸਾਹ ਸਾਹੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ, ਵਿਰਲੇ ਕੇਈ ਕੇ ਮਹੱਲਾ ਪੰਜਵਾਂ। ਰੱਖੇ

ਨਾਮ ਸਾਕਤ ਸਾਧ ਜਨਾ ਕੈ ਸੰਗ ਭਵ ਜਲ ਤਾਰਿਆ ਨਾਮ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਆ ਨਾਮ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ,

ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ 12 ਨੰਬਰ ਅਸ਼ਟਪਦੀ ਦਾ ਸਲੋਕ ਹੈ। ਸਤਿਗੁਰੂ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 279 ਪਰ ਸੁਸ਼ੋਭਿਤ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ ਸਾਡੇ ਸਨਮੁੱਖ ਕਰਦੇ ਨੇ ਅਤੇ ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੀ

ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਜੋ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ। ਇਹ ਪਾਵਨ ਸ਼ਬਦ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 12 ਨੰਬਰ ਅਸ਼ਟਪਦੀ ਦੇ ਸਿਰਲੇਖ ਅਧੀਨ ਆਰੰਭ ਕੀਤਾ ਹੈ। ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਸਤਿਗੁਰੂ ਸਾਹਿਬ ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਕਿ ਦੁਨੀਆਂ ਦੇ ਵਿੱਚ ਜੋ ਇਨਸਾਨ ਸੁੱਖ ਮਹਿਸੂਸ ਕਰ ਰਿਹਾ ਹੈ, ਜਿਹੜਾ ਸੁਖੀ ਵੱਸ ਰਿਹਾ ਹੈ, ਮਹਾਰਾਜ ਜੀ ਕਹਿਣ ਲੱਗੇ ਸੁਖੀ ਵੱਸਣ ਵਾਲਾ ਜਿਹੜਾ ਹੈ ਉਹਦੇ ਵਿੱਚ ਇੱਕ ਗੁਣ ਹੈ, ਉਹ ਗੁਣ ਹੈ ਮਸਕੀਨ ਹੋ ਜਾਣਾ, ਮਸਤ ਹੋ ਜਾਣਾ, ਨਿਮਰ ਹੋ ਜਾਣਾ, ਨਿੰਦਾ ਚੁਗਲੀ ਤੋਂ ਪਾਸੇ ਹੋ ਜਾਣਾ, ਨਿਮਰੀ ਭਾਵ ਦੇ ਵਿੱਚ, ਨਿਮਰਤਾ ਦੇ ਵਿੱਚ ਆਪਣਾ ਸਾਰਾ ਸਮਾਂ ਬਤੀਤ ਕਰ ਦੇਣਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਅਵਸਥਾ ਜਿਹੜੀ ਹੈ ਕਿ ਮਾਣ ਹੁੰਦਾ ਹੋਏ ਨਿਮਾਣਾ, ਤਾਕਤ ਹੋਵੇ, ਸਮਰੱਥਾ, ਸਾਰਾ ਕੁਝ ਹੋਵੇ ਪਰ ਨਿਮਰਤਾ ਹੋਵੇ, ਨਿਵਾਣਤਾ ਹੋਵੇ। ਨਿਮਰੀ ਭਾਵ ਜਿਹੜੀ ਹੈ ਉਹ ਬਿਰਤੀ ਦੇ ਵਿੱਚ ਹੋਣਾ ਬੜਾ ਲਾਜ਼ਮੀ ਹੈ। ਅਤੇ ਮਹਾਰਾਜ ਜੀ ਕਹਿੰਦੇ ਆਪ ਨਿਵਾਰ, ਆਪ ਦਾ ਅਰਥ ਹੈ ਕਿ ਆਪਣੀ ਹਉਮੈ ਨੂੰ, ਆਪਣੀ ਹੰਗਤਾ ਨੂੰ, ਆਪਣੇ ਅਹੰਕਾਰ ਨੂੰ ਨਿਵਾਰ ਦੇਣਾ, ਉਹਨੂੰ ਖਤਮ ਕਰ ਦੇਣਾ। ਤਲੇ ਦਾ ਅਰਥ ਹੈ ਨੀਵੇਂ ਰਹਿਣਾ। ਮਹਾਰਾਜ ਜੀ ਕਹਿੰਦੇ ਸੁਖੀ ਬਸੈ ਮਸਕੀਨੀਆਂ, ਮਹਾਰਾਜ ਜੀ ਕਹਿਣ ਲੱਗੇ ਮਸਕੀਨ ਪੁਰਖ ਜਿਹੜੇ ਹਨ, ਨਿਮਰੀ ਭਾਵ ਦੇ ਵਿੱਚ, ਨਿਮਰਤਾ ਵਿੱਚ ਰਹਿਣ ਵਾਲੇ, ਮਸਤ ਸੁਭਾਅ ਵਿੱਚ ਰਹਿਣ ਵਾਲੇ ਇਨਸਾਨ, ਸਤਿਗੁਰੂ ਸਾਹਿਬ ਮਹਾਰਾਜ ਜੀ ਅਸਲ ਵਿੱਚ ਮਸਕੀਨ ਕਿਹਾ ਜਾਂਦਾ ਹੈ ਜਿਹੜਾ ਬਹੁਤਾ ਦੀਨ ਹੋ ਜਾਏ, ਮਸਕੀਨ ਕਿਹਾ ਜਾਂਦਾ ਹੈ ਜਿਹੜਾ ਸਾਰੀਆਂ ਤਾਕਤਾਂ ਸਮਰੱਥਾਵਾਂ ਤੋਂ ਸੱਖਣਾ ਹੋ ਜਾਏ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਹਦਾ ਕੋਈ ਓਟ, ਜਿਹਦਾ ਕੋਈ ਆਸਰਾ ਨਾ ਹੋਵੇ, ਭਾਵ ਉਹਦਾ ਅਕੀਦਾ ਹੀ ਕਿਸੇ ਹੋਰ ਆਸਰੇ 'ਤੇ ਨਾ ਹੋਵੇ। ਅਤੇ ਮਹਾਰਾਜ ਜੀ ਕਹਿੰਦੇ ਜਦੋਂ ਆਪਣਾ ਆਪਾ ਭਾਵ ਨਿਵਾਰ ਕੇ ਤਲੇ ਨਿਮਰੀ ਭਾਵ ਦੇ ਵਿੱਚ ਆ ਜਾਂਦਾ ਹੈ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਫਿਰ ਉਹ ਸੁਖੀ ਵੱਸਦਾ ਹੈ, ਉਹਦੇ ਅੰਦਰ ਸੁੱਖ ਰਹਿੰਦਾ ਹੈ। ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਇਸੇ ਕਰਕੇ ਕਿਹਾ ਨਾ ਕਿ ਜੀਵਨ ਵਿੱਚ ਪਰ ਕਾ ਬੁਰਾ ਨਾ ਰੱਖੋ ਉਮੀਦ ਤੁਮਕੋ ਦੁੱਖ ਨਹੀਂ ਭਾਈ। ਮਹਾਰਾਜ ਜੀ ਨੇ ਕਿਹਾ ਪਰ ਕਾ ਬੁਰਾ ਨਾ ਰੱਖੋ ਚੀਤ, ਚਿੱਤ ਦੇ ਵਿੱਚ ਜੇ ਪਰਾਏ ਦਾ ਬੁਰਾ ਨਹੀਂ ਹੈ ਤਾਂ ਸਤਿਗੁਰੂ ਸਾਹਿਬ ਜੀ ਨੇ ਲਿਖ ਕੇ ਗਰੰਟੀ ਦੇ ਦਿੱਤੀ, ਮਹਾਰਾਜ ਜੀ ਕਹਿਣਗੇ ਤੁਹਾਨੂੰ ਦੁਖੀ ਕੋਈ ਨਹੀਂ। ਜਦੋਂ ਨਿੰਦਾ ਅਤੇ ਚੁਗਲੀ ਤੋਂ ਉੱਪਰ ਉੱਠ ਪਏ, ਮਸਕੀਨ ਹੋ ਗਏ, ਤਾਂ ਮਹਾਰਾਜ ਜੀ ਕਹਿਣਗੇ ਸੁੱਖ ਆਏਗਾ, ਅੰਦਰ ਸ਼ਾਂਤੀ, ਅੰਦਰ ਸਬਰ ਪੈਦਾ ਹੋਵੇਗਾ। ਮਹਾਰਾਜ ਜੀ ਕਹਿੰਦੇ ਨਹੀਂ ਤਾਂ ਵੱਡੇ ਵੱਡੇ ਅਹੰਕਾਰੀਆਂ, ਸੰਸਾਰ ਵਿੱਚ ਬਹੁਤ ਵੱਡੇ ਵੱਡੇ ਅਹੰਕਾਰੀ ਹੋਏ। ਮਹਾਰਾਜ ਜੀ ਨੇ ਤਾਂ ਇੱਥੋਂ ਤੱਕ ਇਸ ਗੱਲ ਦਾ ਵੀ ਨਿਰਣਾ ਕੀਤਾ ਕਿ ਦੁਨੀਆਂ ਵਿੱਚ ਬਹੁਤ ਵੱਡੇ ਵੱਡੇ ਅਹੰਕਾਰ ਬਿਰਤੀ ਦੇ ਪਾਤਰ ਹੋਏ, ਰਾਵਣ ਆਪਣੇ ਗੁਣ, ਆਪਣੀ ਵਿਦਵਤਾ, ਆਪਣੀ ਤਾਕਤ, ਆਪਣੀ ਸਮਰੱਥਾ, ਆਪਣੇ ਤਪ ਦਾ ਅਹੰਕਾਰੀ ਹੁੰਦਾ ਹੈ, ਅਖੀਰ ਏਡੀ ਵੱਡੀ ਪਦਵੀ ਅਤੇ ਏਡੀ ਵੱਡੀ ਸੁਰਤ ਦਾ ਪਾਤਰ ਦੁਨੀਆਂ ਦੇ ਵਿੱਚ ਦੁਸ਼ਟ ਕਰਾਰ ਦੇ ਦਿੱਤਾ ਗਿਆ, ਆਪਣੀ ਹੰਗਤਾ ਕਰਕੇ, ਆਪਣੀ ਹਉਮੈ ਕਰਕੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਜਿਹੜਾ ਹੈ ਉਹ ਸਾਡੇ ਸਨਮੁੱਖ ਕੀਤਾ। ਮਹਾਰਾਜ ਜੀ ਕਹਿਣ ਲੱਗੇ ਕਿ ਜੀਵਨ ਦੇ ਵਿੱਚ ਇਹੋ ਜਿਹੀ ਅਵਸਥਾ ਦੇ ਪਾਤਰ ਵੀ ਜਿਹੜੇ ਸਨ ਲੋਕ, ਕੌਰਵ ਅਤੇ ਪਾਂਡਵ, ਜਿਨ੍ਹਾਂ ਦਾ ਰਾਜ ਇੰਨੀ ਸਮਰੱਥਾ ਵਾਲਾ ਸੀ ਕਿ ਤਕਰੀਬਨ ਜਿਹੜਾ ਸੀ 12 ਯੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। 12 ਯੋਜਨ ਦਾ ਅਰਥ ਸੀ ਇੱਕ ਯੋਜਨ ਜਿਹੜਾ 4 ਕੋਹ ਦਾ ਹੁੰਦਾ ਹੈ, ਬਾਹਰੋਂ ਚੌਕ 48, ਕਹਿੰਦੇ ਵੀ 48 ਕੋਹ ਤੱਕ ਉਹਨਾਂ ਦੇ ਸਿਰ 'ਤੇ ਛਤਰ ਝੂਲਦੇ ਸਨ ਕਿ ਜੇ ਇੰਨਾ ਵੀ ਸਫ਼ਰ ਕਰਨਾ ਹੁੰਦਾ ਸੀ ਤਾਂ ਛਤਰਾਂ ਦੇ ਅਧੀਨ ਹੀ ਸਫ਼ਰ ਕਰਦੇ ਸੀ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇੱਥੇ ਅਹੰਕਾਰ ਜਿਹੜਾ ਸੀ ਉਹ ਲੈ ਬੈਠਾ ਕਿਤੇ ਨਾ ਕਿਤੇ,
ਹੰਕਾਰ ਬਿਰਤੀ ਸਤਿਗੁਰੂ ਜੀ ਕਹਿੰਦੇ ਵੱਡੇ ਵੱਡੇ ਅਹੰਕਾਰੀ ਆ, ਬਹੁਤ ਵੱਡੇ ਵੱਡੇ ਅਹੰਕਾਰ ਬਿਰਤੀ ਦੇ ਪਾਤਰ, ਨਾਨਕ ਗਰਭ ਗਲੇ। ਸਤਿਗੁਰੂ ਜੀ ਕਹਿੰਦੇ ਅਹੰਕਾਰ ਨੇ ਉਹਨਾਂ ਨੂੰ ਗਾਲ ਕੇ ਰੱਖ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਅਹੰਕਾਰ ਬਿਰਤੀ ਹੈ ਜੀਵਨ ਵਿੱਚ, ਹਉਮੈ ਜਿਹੜੀ ਹੈ ਨਾ, ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਇਹ ਸਭ ਤੋਂ ਖਤਰਨਾਕ ਹੈ। ਹਉਮੈ ਦੀਰਘ ਰੋਗ ਹੈ, ਬਹੁਤ ਵੱਡਾ ਰੋਗ ਹੈ ਔਰ ਬਹੁਤ ਡੂੰਘਾ ਅਸਰ ਕਰਦਾ ਹੈ। ਸਹਿਜੇ ਸਹਿਜੇ ਆਪਣੀ ਪਕੜ ਮਨੁੱਖੀ ਮਨ ਦੇ ਉੱਪਰ, ਮਨੁੱਖੀ ਸਰੀਰ ਉੱਪਰ, ਮਨੁੱਖੀ ਇੰਦਰੀਆਂ ਦੇ ਉੱਪਰ ਬਣਾ ਲੈਂਦਾ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਹਉਮੈ ਇਹਾ ਜਾਤ ਹੈ ਵਿੱਚ ਹਉਮੈ ਕਰਮ ਕਮਾਹੇ, ਹਉਮੈ ਈ ਬੰਧਨਾ ਫਿਰ ਫਿਰ ਜੋਨੀ ਪਾਹੇ। ਹਉਮੈ ਹੀ ਹੈ ਜਿਹੜੀ ਸੇਵਾ ਦੇ ਵਿੱਚ ਨਿਮਰੀ ਨਹੀਂ ਹੋਣ ਦਿੰਦੀ, ਹਉਮੈ ਹੀ ਹੈ ਜਿਹੜੀ ਗਲਤੀ ਪ੍ਰਵਾਨ ਨਹੀਂ ਕਰਨ ਦਿੰਦੀ, ਹਉਮੈ ਹੀ ਹੈ ਜਿਹੜਾ ਕੁਝ ਸਿੱਖਣ ਵਾਸਤੇ ਸਾਨੂੰ ਪ੍ਰੇਰਿਤ ਨਹੀਂ ਹੋਣ ਦਿੰਦੀ। ਅਸਲ ਦੇ ਵਿੱਚ ਹਉਮੈ ਹੀ ਹੈ ਜਿਹੜੀ ਆਪਣੀ ਇਸ ਜੀਵਨ ਦੇ ਵਿੱਚ ਗਲਤੀ ਨੂੰ ਪ੍ਰਵਾਨ ਕਰਨ ਦੀ ਬਿਰਤੀ ਪੈਦਾ ਨਹੀਂ ਹੋਣ ਦਿੰਦੀ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਇਨਸਾਨ ਕਿਤੇ ਵੀ ਬੈਠਾ ਹੈ, ਕਿਤੇ ਵੀ, ਜਿੰਨਾ ਚਿਰ ਤੱਕ ਹਉਮੈ, ਜਿੰਨਾ ਚਿਰ ਤੱਕ ਹੰਗਤਾ, ਜਿੰਨਾ ਚਿਰ ਤੱਕ ਅਹੰਕਾਰ ਅੰਦਰ ਬੈਠਾ ਹੈ, ਉਨਾ ਚਿਰ ਤੱਕ ਕੋਈ ਪ੍ਰਾਪਤੀ ਨਹੀਂ, ਉਨਾ ਚਿਰ ਤੱਕ ਕੁਛ ਵੀ ਪੱਲੇ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ, ਬਹੁਤ ਵੱਡਾ ਅਹੰਕਾਰ ਜੀਵਨ ਵਿੱਚ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦੇ ਸਮੇਂ ਦੇ ਉੱਪਰ ਬਹੁਤ ਵੱਡੀ ਤਾਕਤ ਰੱਖਣ ਵਾਲੇ ਵੱਖ ਵੱਖ ਇਲਾਕਿਆਂ ਦੇ ਮੁਖੀ, ਵੱਖ ਵੱਖ ਨਗਰਾਂ ਦੇ ਵਿੱਚ ਲੋਕ ਵੱਸਦੇ ਸਨ। ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਮਹਾਰਾਜ ਖਡੂਰ ਸਾਹਿਬ ਦੀ ਧਰਤੀ 'ਤੇ ਵੱਸਦੇ ਆ। ਇੱਥੇ ਤਪਾ ਰਹਿੰਦਾ ਹੈ, ਤਪਾ, ਇਹ ਜਿਹੜਾ ਤਪਾ ਹੈ ਇਹਦੇ ਕੋਲ ਬੰਦਗੀ ਹੈ, ਮੰਤਰਾਂ ਦਾ ਅਭਿਆਸ ਹੈ, ਤਾਕਤ ਹੈ, ਸਮਰੱਥਾ ਹੈ, ਇਹਦੇ ਕੋਲ ਇਕਾਗਰਤਾ ਹੈ, ਚੌਂਕੜਾ ਮਾਰਨ ਦੀ ਸਮਰੱਥਾ ਹੈ, ਤਾਂ ਹੀ ਉਹ ਲੋਕ ਇਹਨੂੰ ਤਪਾ ਕਹਿੰਦੇ ਸੀ। ਬੜੀ ਇਹਦੇ ਕੋਲ ਸਮਰੱਥਾ ਸੀ, ਲੋਕ ਇਹਦੇ ਕੋਲ ਜਾਂਦੇ। ਜਿੱਦਣ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਬਿਰਾਜਮਾਨ ਹੋ ਗਏ, ਆਸੇ ਪਾਸੇ ਦੇ ਪਿੰਡਾਂ ਦੇ ਲੋਕ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਝੁਕਣ ਲੱਗ ਪਏ, ਹਉਮੈ ਆ ਗਈ, ਅਹੰਕਾਰ ਆ ਗਿਆ, ਮੇਰੀ ਬਰਾਬਰ 'ਤੇ ਇਨਸਾਨ ਖੜ੍ਹਾ ਕਰ ਦਿੱਤਾ ਗਿਆ, ਮੇਰੀ ਬਰਾਬਰੀ 'ਤੇ ਕੋਈ ਖੁੱਲ ਜਾਏ ਇਹ ਗੱਲ ਪ੍ਰਵਾਨ ਨਹੀਂ ਹੈ। ਹਾਂ, ਜੇ ਤਪਾ ਸਤਿਗੁਰੂ ਸਾਹਿਬ ਜੀ ਦੇ ਪ੍ਰਥਾਏ ਨਿਮਰੀ ਭਾਵ ਦੇ ਵਿੱਚ ਰਹਿ ਕੇ ਸਮਰਪਿਤ ਰਹਿੰਦਾ ਤਾਂ ਬਹੁਤ ਕੁਝ। ਅਹੰਕਾਰ ਬਹੁਤ ਵੱਡੀ ਤਾਕਤ ਹੈ ਇਨਸਾਨ ਨੂੰ ਆਪਣੇ ਅਕੀਦੇ ਤੋਂ ਡਲਾਉਣ ਵਾਸਤੇ। ਇਹਨੇ ਸਤਿਗੁਰੂ ਸਾਹਿਬ ਜੀ ਦੀ ਵਿਰੋਧਤਾ ਕਰਨ ਦਾ ਯਤਨ ਕੀਤਾ ਪਰ ਗੱਲ ਨਹੀਂ ਬਣੀ। ਅਚਾਨਕ ਇਹਦੇ ਕੋਲ ਇੱਕ ਮੌਕਾ ਆਇਆ ਵੀ ਕੁਝ ਸਮਾਂ ਮੀਂਹ ਨਹੀਂ ਪਿਆ ਖਡੂਰ ਸਾਹਿਬ ਦੇ ਆਸੇ ਪਾਸੇ ਦੇ ਇਲਾਕਿਆਂ ਵਿੱਚ, ਮੀਂਹ ਨਾ ਪੈਣ ਕਾਰਨ ਸੋਕਾ ਪੈ ਰਿਹਾ ਸੀ। ਹੁਣ ਜਿਹੜੇ ਬੰਦੇ ਤਪੇ ਦੇ ਕੋਲ ਜਾਣ ਵਾਲੇ ਸੀ ਉਹਨਾਂ ਬੰਦਿਆਂ ਨੇ ਤਪਾ ਜੀ ਨੂੰ ਕਿਹਾ ਜਾ ਕੇ ਵੀ ਮੀਂਹ ਨਹੀਂ ਪੈ ਰਿਹਾ, ਮੀਂਹ ਨਾ ਪੈਣ ਕਰਕੇ ਫਸਲਾਂ ਖਰਾਬ ਹੋ ਰਹੀਆਂ ਨੇ, ਵੀ ਤੁਸੀਂ ਕੋਈ ਇਲਾਜ ਕਰੋ। ਕਹਿੰਦਾ ਵੀ ਉਹਨੇ ਮੌਕਾ ਵੇਖਿਆ, ਉਹ ਕਹਿੰਦਾ ਮੀਂਹ ਪਏਗਾ ਕਿਵੇਂ, ਤੁਸੀਂ ਇੱਕ ਪਰਿਵਾਰਕ ਬੰਦੇ ਨੂੰ, ਇੱਕ ਗ੍ਰਹਿਸਥੀ ਬੰਦੇ ਨੂੰ ਗੁਰੂ ਮੰਨੀ ਬੈਠੇ ਹੋ, ਮੈਂ ਸਾਰਾ ਕਾਰੋਬਾਰ ਪਰਿਵਾਰ ਛੱਡ ਕੇ ਇੱਥੇ ਤਪ ਕਰਦਾ ਪਿਆ, ਮੇਰੇ ਵੱਲ ਆਉਂਦਾ ਕੋਈ ਨਹੀਂ, ਤੁਸੀਂ ਉੱਧਰ ਹੀ ਝੁਕੀ ਜਾਂਦੇ ਹੋ ਸਾਰੇ, ਅਤੇ ਫਿਰ ਕੁਦਰਤ ਨੇ ਤਾਂ ਨਾਰਾਜ਼ ਹੋਣਾ ਹੀ ਹੈ। ਉਹ ਕਹਿੰਦੇ ਫਿਰ ਦੱਸੋ ਕਰੀਏ ਕੀ, ਉਹ ਕਹਿੰਦੇ ਤੁਸੀਂ ਇੱਦਾਂ ਕਰੋ, ਉਹਨੇ ਮੌਕੇ ਦੀ ਭਾਲ ਕਰਦਿਆਂ ਨਾਲ ਹੀ ਕਿਹਾ ਵੀ ਸ੍ਰੀ ਗੁਰੂ ਅੰਗਦ ਸਾਹਿਬ ਜਿਨ੍ਹਾਂ ਨੂੰ ਤੁਸੀਂ ਪ੍ਰਵਾਨ ਕਰਦੇ ਹੋ ਨਾ, ਉਹਨਾਂ ਨੂੰ ਇੱਦਾਂ ਕਰੋ ਵੀ ਉਹਨਾਂ ਨੂੰ ਇਸ ਨਗਰ ਵਿੱਚੋਂ ਬਾਹਰ ਕੱਢ ਦਿਓ, ਜਦੋਂ ਬਾਹਰ ਕੱਢ ਦਿਓ ਕੋਈ ਮੀਂਹ ਪੈ ਜਾਏਗਾ। ਲੋਕਾਂ ਵਿੱਚ ਹੁਣ ਜਿਹਦੇ ਅੰਦਰ ਕੇਵਲ ਜਿਹਦਾ ਮਨ ਹੀ ਇਸ ਕਰਕੇ ਜੁੜਿਆ ਹੋਵੇ ਕਿ ਮੈਨੂੰ ਪਦਾਰਥ ਚਾਹੀਦੇ ਨੇ, ਅਤੇ ਜੇ ਨਾ ਮਿਲਣ ਤਾਂ ਉਹ ਗੁਰਦੁਆਰਾ ਸਾਹਿਬ ਵੀ ਛੱਡ ਦਿੰਦਾ, ਉਹ ਧਾਰਮਿਕ ਬਿਰਤੀ ਵੀ ਛੱਡ ਦਿੰਦਾ, ਧਾਰਮਿਕ ਬਾਣਾ ਵੀ ਛੱਡਣ ਵਾਸਤੇ ਤਿਆਰ ਰਹਿੰਦਾ। ਹੁਣ ਉਹ ਇੱਛਾ ਕਰਕੇ ਜੁੜੇ ਸਨ ਲੋਕ। ਮਹਾਰਾਜ ਜੀ ਨੇ ਕਿਹਾ ਜਾਂ ਲੱਭ ਤਾਂ ਨਿਹੋ, ਕਿਹਾ ਲੱਭ ਤਾਂ ਕੂੜਾ ਨਿਹੋ। ਜਿੰਨਾ ਚਿਰ ਤੱਕ ਲੋਭ ਹੈ ਉਨਾ ਚਿਰ ਤੱਕ ਪਿਆਰ ਨਹੀਂ ਹੈ, ਅਤੇ ਜਿੱਥੇ ਪਿਆਰ ਆ ਜਾਵੇ ਫਿਰ ਉੱਥੇ ਲੋਭ ਨਹੀਂ ਰਹਿਣਾ ਚਾਹੀਦਾ। ਇੱਥੇ ਹੁਣ ਲੋਕਾਂ ਵਿੱਚ ਲਾਲਸਾ ਸੀ ਵੀ ਸਾਡੇ ਖੇਤੀ ਦਾ ਕੰਮ ਨੁਕਸਾਨ ਨਾ ਹੋਵੇ,
ਇੱਥੇ ਲੋਕਾਂ ਨੇ ਤਪੇ ਦੀ ਗੱਲ ਮੰਨੀ, ਸਲਾਹ ਕੀਤੀ ਆਪਸ ਵਿੱਚ, ਕੁਝ ਦਿਨਾਂ ਦੀ ਗੱਲ ਧੁਖਦੀ ਧੁਖਦੀ ਅਖੀਰ ਉਹਨੇ ਅੱਗ ਫੜ ਲਈ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੂੰ ਲੋਕਾਂ ਨੇ ਆਣ ਕੇ ਕਿਹਾ ਜੀ ਤੁਸੀਂ ਪਿੰਡੋਂ ਚਲੇ ਜਾਓ। ਅਜੇ ਵਸਾਇਆ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ, ਖਡੂਰ ਸਾਹਿਬ ਆਪ ਸੀ, ਲੋਕ ਕਹਿੰਦੇ ਵੀ ਤੁਸੀਂ ਜੀ ਇੱਦਾਂ ਕਰੋ, ਤੁਸੀਂ ਇੱਥੋਂ ਚਲੇ ਜਾਓ, ਕਿ ਸਾਡੇ ਸੋਕਾ ਪੈ ਰਿਹਾ ਹੈ ਤੁਹਾਡੇ ਕਰਕੇ, ਇਸ ਕਰਕੇ ਤੁਸੀਂ ਇੱਥੋਂ ਚਲੇ ਜਾਓਗੇ ਤਾਂ ਸਾਡਾ ਭਲਾ ਹੋ ਜਾਏਗਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬਿਨਾਂ ਸੰਗਤ ਨੂੰ ਦੱਸਿਆ ਰਾਤੋਂ ਰਾਤ ਹੀ ਆਪ ਜਿਹੜਾ ਸੀ ਉਹ ਖਡੂਰ ਸਾਹਿਬ ਤੋਂ ਬਾਹਰ ਚਲੇ ਗਏ। ਖਡੂਰ ਸਾਹਿਬ ਤੋਂ ਬਾਹਰ ਨਿਕਲ ਗਏ, ਸੰਗਤ ਨੇ ਸਵੇਰੇ ਵੇਖਿਆ ਵੀ ਦੀਵਾਨ ਨਹੀਂ ਸਜਿਆ, ਸਵੇਰੇ ਵੇਖਿਆ ਸਤਿਗੁਰੂ ਨਹੀਂ, ਹੌਲੀ ਹੌਲੀ ਪਤਾ ਲੱਗਾ ਵੀ ਸਤਿਗੁਰੂ ਸਾਹਿਬ ਮਹਾਰਾਜ ਕਿੱਥੇ ਗਏ। ਪਤਾ ਲੱਗਾ ਵੀ ਇੱਥੋਂ ਦੇ ਕੁਝ ਜ਼ਿਮੀਂਦਾਰਾਂ ਨੇ ਇਕੱਠੇ ਹੋ ਕੇ, ਕਿਸਾਨਾਂ ਨੇ ਇਕੱਠੇ ਹੋ ਕੇ ਸਤਿਗੁਰੂ ਸਾਹਿਬ ਜੀ ਨੂੰ ਕਿਹਾ ਵੀ ਤੁਸੀਂ ਇੱਥੋਂ ਚਲੇ ਜਾਓ ਅਤੇ ਮੀਂਹ ਪੈ ਜਾਏਗਾ। ਕਈ ਦਿਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਲੱਭਿਆ ਪਰ ਲੱਭੇ ਨਹੀਂ। ਅਖੀਰ ਸਤਿਗੁਰੂ ਸਾਹਿਬ ਜੀ ਦੇ ਇੰਦਰੀ ਜਿੱਤ ਸਿੱਖ ਨੇ ਬਾਬਾ ਬੁੱਢਾ ਸਾਹਿਬ, ਉਹਨਾਂ ਨੂੰ ਸੰਗਤ ਨੇ ਪ੍ਰੇਰਨਾ ਕੀਤੀ ਵੀ ਤੁਸੀਂ ਕਿਰਪਾ ਕਰਕੇ ਖਡੂਰ ਸਾਹਿਬ ਆਓ ਅਤੇ ਸਤਿਗੁਰੂ ਨੂੰ ਲੱਭੀਏ। ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਮਾਤਾ ਭਰਾਈ ਦੇ ਘਰੋਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਪ੍ਰਗਟ ਕੀਤਾ ਸੀ। ਉੱਥੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਇੰਨੀ ਕੁ ਸੇਵਾ ਭਾਵਨਾ ਦੇ ਮਾਲਕ ਬਣ ਚੁੱਕੇ ਸੀ, ਇੰਨੀ ਬੰਦਗੀ ਸੀ, ਜਿਹੜਾ ਮੁੱਖ ਵਿੱਚੋਂ ਬਚਨ ਨਿਕਲਦਾ ਸੀ ਉਹ ਸੱਤ ਹੋ ਜਾਂਦਾ ਸੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਸ਼ਬਦ ਵਰਤਿਆ, ਮਹਾਰਾਜ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਇਹ ਤਪਾ ਜਿਹੜਾ ਹੈ ਇਹ ਤਪਾ ਲੋਭੀ ਹੈ, ਪਰ ਤਪੇ ਦਾ ਅਰਥ ਹੁੰਦਾ ਤਪੈ ਤਪਾ ਨਾ ਹੋਵੇ ਅੰਦਰੋਂ ਲੋਭੀ, ਵੇਖ ਮਾਇਆ ਨੂੰ ਫਿਰੈ ਜਜਮਾਲਿਆ, ਜਿੱਥੇ ਥੋੜ੍ਹਾ ਧਨ ਦੇਖੈ ਉੱਥੇ ਤਪਾ ਪਿੱਟੈ ਨਾਹੀਂ, ਧਨ ਬਹੁਤ ਹੈ ਤਪੈ ਧਰਮ ਹਾਰਿਆ, ਧਰਮ ਥੋੜ੍ਹਾ ਧਨ ਵੱਧ ਆ ਗਿਆ ਅਤੇ ਤਪਾ ਧਰਮ ਹਾਰ ਜਾਂਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਪ੍ਰਥਾ ਪਤਾ ਲੱਗਾ ਅਤੇ ਅੱਗੋਂ ਤਪਾ ਲੋਕ ਜਾ ਕੇ ਕਹਿੰਦੇ ਵੀ ਤਪਾ ਜੀ ਮੀਂਹ ਨਹੀਂ ਪਿਆ ਹੁਣ, ਅਤੇ ਸਤਿਗੁਰੂ ਨੂੰ ਵੀ ਕੱਢ ਦਿੱਤਾ ਅਤੇ ਤਪਾ ਅਹੰਕਾਰੀ ਹੋਇਆ, ਕਬੋਲ ਬੋਲਣ ਲੱਗ ਪਿਆ ਹੈ ਲੋਕਾਂ ਨੂੰ ਕਿ ਤੁਹਾਡੇ ਵਿੱਚ ਸਬਰ ਨਹੀਂ। ਉਸ ਵਕਤ ਫਿਰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਗੁਰੂ ਨਹੀਂ ਸੀ ਬਣੇ, ਇਹਨਾਂ ਨੇ ਫਿਰ ਸ਼ਬਦ ਵਰਤ ਕੇ ਕਿਹਾ ਸੀ ਕਿ ਤਪਾ ਨਹੀਂ ਹੈ, ਇਹ ਲੋਕਾਂ ਦਾ ਜਾਂ ਚੇਲਿਆਂ ਦਾ ਲਾਲਚੀ ਬੰਦਾ ਹੈ, ਵਾਹੋ ਵਾਹੀ ਦਾ ਲਾਲਚੀ, ਇਹਦੇ ਅੰਦਰ ਅਹੰਕਾਰ ਹੈ ਕਿ ਇਹਦੇ ਬਰਾਬਰ 'ਤੇ ਕੋਈ ਬੰਦਾ ਆਣ ਕੇ ਖਲੋ ਗਿਆ, ਇਹਨੂੰ ਪ੍ਰਵਾਨ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿਣਗੇ ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਜੋ ਅਕਾਲ ਪੁਰਖ ਦਾ ਸਰੂਪ ਨੇ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਪਿੰਡ ਦਾ ਬੁਰਾ ਹਾਲ ਹੋ ਚੁੱਕਾ ਹੈ। ਉਹਨਾਂ ਨੇ ਫਿਰ ਗੁਰੂ ਅਮਰਦਾਸ ਸਾਹਿਬ ਨੇ ਇੱਕੋ ਗੱਲ ਆਖੀ, ਕਹਿਣ ਲੱਗੇ ਮੈਂ ਸਤਿਗੁਰੂ ਜੀ ਦੇ ਦਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਕਿ ਇਸ ਗਲਤੀ ਨੂੰ ਸੁਧਾਰੋ, ਗੁਰੂ ਅੰਗਦ ਸਾਹਿਬ ਨੂੰ ਵਾਪਸ ਲੈ ਕੇ ਆਓ ਖਡੂਰ ਸਾਹਿਬ ਦੀ ਧਰਤੀ 'ਤੇ, ਮੀਂਹ ਪੈ ਜਾਏਗਾ ਅਤੇ ਨਾਲ ਤਪੇ ਦੀ ਸਜ਼ਾ ਬਣਦੀ ਹੈ ਜਿਹਨੇ ਗੁਰੂ ਘਰ ਦੀ ਤੌਹੀਨ ਕੀਤੀ। ਉੱਥੇ ਫਿਰ ਇਤਿਹਾਸ ਕਹਿੰਦਾ ਵੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਬਾਬਾ ਬੁੱਢਾ ਸਾਹਿਬ ਔਰ ਗੁਰਸਿੱਖਾਂ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਖਡੂਰ ਸਾਹਿਬ ਦੀ ਧਰਤੀ 'ਤੇ ਲਿਆਂਦਾ ਅਤੇ ਉਸ ਵੇਲੇ ਫਿਰ ਬਚਨ ਕੀਤਾ ਸੀ ਗੁਰੂ ਅਮਰਦਾਸ ਸਾਹਿਬ ਜੀ ਨੇ। ਕਹਿਣ ਲੱਗੇ ਹੁਣ ਇੱਦਾਂ ਕਰੋ ਵੀ ਤਪੇ ਨੂੰ ਜਿਹੜਾ ਹੈ ਔਰ ਜਿਹੜੇ ਜਿਹੜੇ ਖੇਤ ਵਿੱਚ ਕੋਈ ਤਪੇ ਨੂੰ ਲੈ ਜਾਏਗਾ ਉਸੇ ਉਸੇ ਖੇਤ ਵਿੱਚ ਮੀਂਹ ਪੈਣਾ ਸ਼ੁਰੂ ਹੋ ਜਾਏਗਾ। ਜਿਉਂ ਜਿਉਂ ਤਪੇ ਨੂੰ ਪਿੰਡੋਂ ਬਾਹਰ ਕੱਢੀ ਜਾਓਗੇ ਪਿੰਡ ਤੋਂ ਬਾਹਰ ਵਾਲੇ ਖੇਤਾਂ ਵਿੱਚ ਮੀਂਹ ਪਈ ਜਾਏਗਾ, ਜਿਹੜੇ ਜਿਹੜੇ ਖੇਤ ਵਿੱਚ ਤਪੇ ਨੂੰ ਲੈ ਜਾਓਗੇ ਉੱਥੇ ਉੱਥੇ ਮੀਂਹ। ਹੁਣ ਉਸ ਵਕਤ ਤਪਾ ਜਿਹੜਾ ਸੀ ਤਪੇ ਦੀ ਬਾਂਹ ਇੱਕ ਨੇ ਫੜੀ ਉਹ ਆਪਣੇ ਖੇਤ 'ਚ ਲੈ ਗਿਆ, ਦੂਜੇ ਨੇ ਫੜੀ ਉਹ ਆਪਣੇ ਖੇਤ 'ਚ ਲੈ ਗਿਆ। ਉਸ ਵੇਲੇ ਲਾਲਚ ਭਰੇ ਲੋਕਾਂ ਨੇ ਤਪੇ ਨੂੰ ਘੜੀਸ ਘੜੀਸ ਕੇ ਆਪਣੇ ਖੇਤਾਂ ਦੇ ਵਿੱਚ ਖਤਮ ਕਰ ਦਿੱਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕੋ ਗੱਲ ਆਖੀ ਸੀ, ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖੋ ਤਪ ਹੋਵੇ ਪਰ ਤਪ ਦਾ ਅਹੰਕਾਰ ਨਾ ਹੋਵੇ, ਬੰਦਗੀ ਹੋਵੇ ਪਰ ਬੰਦਗੀ ਦਾ ਅਹੰਕਾਰ ਨਹੀਂ ਹੋਣਾ ਚਾਹੀਦਾ, ਤਪੀ ਹੋਵੇ ਪਰ ਈਰਖਾਵਾਦੀ ਨਾ ਹੋਵੇ, ਸੇਵਾਦਾਰ ਹੋਵੇ ਪਰ ਸੇਵਾ ਈਰਖਾ ਅਤੇ ਦਵੈਕ ਪੱਖ ਦੀ ਨਾ ਹੋਵੇ, ਸੇਵਾਦਾਰ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਹੋਵੇ, ਨਿਤਨੇਮੀ ਹੋਵੇ, ਬੰਦਗੀ ਵਾਲਾ ਹੋਵੇ ਪਰ ਆਪਣੀ ਹਉਮੇ ਦਾ ਮੁਹਤਾਜ ਨਾ ਹੋਵੇ। ਹਉਮੇ ਕਰਕੇ ਜੇ ਮੈਂ ਆ ਰਿਹਾ ਹਾਂ ਅਤੇ ਲੰਗਰ ਚੱਲ ਰਿਹਾ ਹੈ, ਜੇ ਮੈਂ ਆ ਰਿਹਾ ਹਾਂ ਅਤੇ ਮੇਰੇ ਕਰਕੇ ਆਹ ਕੰਮ ਹੋ ਰਿਹਾ ਹੈ, ਜੇ ਮੈਂ ਆ ਰਿਹਾ ਅਤੇ ਤਾਂ ਆਹ ਕਾਰਜ ਹੋ ਰਿਹਾ, ਨਹੀਂ ਤਾਂ ਨਹੀਂ। ਇਹ ਸਤਿਗੁਰੂ ਸਾਹਿਬ ਜੀ ਦਾ ਦਰ ਹੈ, ਇੱਥੇ ਤੁਸੀਂ ਇੱਕ ਦਿਨ ਮੁੱਖ ਪਰਾਂ ਕਰਕੇ ਚਲੇ ਜਾਓਗੇ, ਦਸ ਬੰਦੇ ਤੁਹਾਡੀ ਸੇਵਾ ਸੰਭਾਲਣ ਵਾਸਤੇ ਖਲੋਤੇ।
ਇਹ ਤਾਂ ਤਰਸ ਕਰਨਾ ਚਾਹੀਦਾ ਕਿ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਜਿੱਥੇ ਜਿੱਥੇ ਖਿਲਾਰਿਆ ਸੀ ਉੱਥੇ ਉੱਥੇ ਸਤਿਗੁਰੂ ਦੇ ਹੁਕਮ ਨਾਲ ਖਲੋ ਸਕੀਏ। ਇੱਥੇ ਕੋਈ ਫਰਕ ਨਹੀਂ ਹੈ, ਇੱਥੇ ਬਹੁਤਾਂਤ ਵਿੱਚ ਕੋਈ ਕਹੇ ਕਿ ਮੇਰਾ ਰਾਜ ਮੇਰੇ ਨਾਲ 10 ਬੰਦੇ ਜੁੜੇ ਹੋਣ ਤਾਂ ਮੇਰੇ ਨਾਲ ਮੈਨੂੰ ਕੋਈ ਹਿਲਾ ਨਹੀਂ ਸਕਦਾ। ਇੱਥੇ ਤਾਂ ਦਾਣੇ ਪਾਣੀ ਦੀ ਖੇਡ, ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਮਰਜ਼ੀ ਹੋਏ ਅਤੇ ਸਤਿਗੁਰੂ ਸਾਹਿਬ ਮਹਾਰਾਜ ਆਪਣੇ ਦਰ 'ਤੇ ਲੈ ਆਉਣ, ਜੇ ਉਹਨਾਂ ਦੇ ਹੁਕਮ ਵਿੱਚ ਨਾ ਹੋਵੇ ਤਾਂ ਬੰਦਾ ਮੱਥਾ ਟੇਕਣ ਵੀ ਨਹੀਂ ਆ ਸਕਦਾ। ਇੱਥੇ ਕੋਈ ਹਉਮੈ ਨਹੀਂ ਹੈ, ਇੱਥੇ ਕੋਈ ਬਰਤਨਾਂ ਵਿੱਚ ਖਲੋਤਾ ਇਹ ਗੱਲ ਕਹਿ ਦੇ ਕਿ ਜੇ ਮੈਂ ਨਾ ਹੋਵਾਂ ਤਾਂ ਇੱਥੇ ਬਰਤਨ ਜੂਠੇ ਪਏ ਰਹਿ ਜਾਣ। ਇੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਨਿਗਾਹੀ ਕਰਨੀ ਹੈ, ਕੋਈ ਥੱਲੇ ਗਿਆ, ਕੋਈ ਲੰਗਰ 'ਚ ਤੁਰਿਆ ਫਿਰਦਾ ਬੰਦੇ ਦਾ ਧਿਆਨ ਪੈ ਗਿਆ ਅਤੇ ਉਹ ਆਪਣੀ ਸੇਵਾ ਕਰਕੇ ਚਲਾ ਜਾਂਦਾ। ਇੱਥੇ ਤਾਂ ਕਈ ਇਹੋ ਜਿਹੀ ਸੇਵਾ ਹੈ ਜਿਹੜੀ ਨਾ ਤੁਹਾਨੂੰ ਪਤਾ ਨਾ ਸਾਨੂੰ ਪਤਾ ਲੱਗਦਾ, ਲੋਕ ਕਰਕੇ ਵੀ ਚਲੇ ਜਾਂਦੇ, ਉਹ ਅਸਲ ਵਿੱਚ ਸੇਵਾ ਹੈ। ਜੀਵਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਸੁਖੀ ਬਸੈ ਮਸਕੀਨੀਆਂ, ਇਸੇ ਕਰਕੇ ਮਸਕੀਨ ਬੰਦਾ, ਮਸਤ ਬੰਦਾ, ਸਮਰਪਣ ਭਾਵ ਦੇ ਵਿੱਚ ਆਇਆ ਬੰਦਾ, ਨਿਮਰਤਾਵਾਦੀ ਬੰਦਾ, ਉਹ ਆਪਣੇ ਜੀਵਨ ਵਿੱਚ ਸੁਖੀ ਰਹਿੰਦਾ ਹੈ। ਕਿਉਂ? ਕਿਉਂਕਿ ਉਹ ਆਪ ਨਿਵਾਰ ਤਲੇ, ਉਹ ਆਪਣੀ ਹਉਮੈ ਨੂੰ ਨਿਵਾਰ ਦਿੰਦਾ ਹੈ। ਤਲੇ ਦਾ ਅਰਥ ਹੈ ਨੀਵੀਂ, ਇਹ ਆਪਾ ਭਾਵ ਨਿਵਾਰ ਕੇ ਨਿਮਰਤਾ ਭਾਵ ਦੇ ਵਿੱਚ ਆ ਜਾਂਦਾ ਹੈ। ਬੜੇ ਬੜੇ ਅਹੰਕਾਰੀ ਆ, ਨਾਨਕ ਗਰਭ ਗਲੇ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਅਹੰਕਾਰ ਵਿੱਚ ਗਲ ਗਏ। ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝ ਕੇ ਬਾਕੀਆਂ ਨੂੰ ਮੂਰਖ ਸਮਝਣਾ ਸ਼ੁਰੂ ਕਰਦਾ, ਸਮਝ ਲੈਣਾ ਕਿ ਜੀਵਨ ਵਿੱਚ ਪ੍ਰਾਪਤੀ ਕੋਈ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਬਾਰ ਬਾਰ ਕਿਹਾ ਸੀ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਦਰਖਤ ਦੀਆਂ ਟਾਹਣੀਆਂ ਉਨ

ਪ੍ਰੈਕਟਿਸ ਹੈ। ਜਿੱਦਣ ਇਹ ਹਉਮੈ ਅੰਦਰੋਂ ਨਿਕਲ ਗਈ, ਗੁੱਸਾ ਅੰਦਰੋਂ ਨਿਕਲਿਆ, ਉਸ ਦਿਨ ਫਿਰ ਜਿਹੜਾ ਹੈ ਉਹ ਇੱਕ ਵੱਡਾ ਧਮਾਕਾ ਪ੍ਰਗਟ ਕਰਦਾ ਹੈ, ਫਿਰ ਉੱਥੇ ਉਹ ਬਰਦਾਸ਼ਤ ਤੋਂ ਪਰੇ ਹੋ ਜਾਂਦਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜੀਵਨ ਦੇ ਵਿੱਚ ਜਦੋਂ ਫਲ ਹੋ ਗਿਆ, ਫਲ ਲੱਗ ਗਿਆ, ਉਸ ਦਿਨ ਹਰੇਕ ਬੂਟਾ ਹਰੇਕ ਦਰਖਤ ਆਪਣੀ ਟਾਹਣੀ ਨੂੰ ਜ਼ਮੀਨ ਵਾਲੇ ਪਾਸੇ ਝੁਕਾਉਣਾ ਸ਼ੁਰੂ ਕਰ ਦਿੰਦਾ। ਇਸ ਕਰਕੇ ਅਵਸਥਾ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿ ਜੀਵਨ ਦੇ ਵਿੱਚ ਇਹੀ ਕਾਰਨ ਹੈ ਕਿ ਵੱਡੇ ਵੱਡੇ ਸੰਸਾਰ ਦੇ ਵਿੱਚ ਅਹੰਕਾਰੀ ਪੁਰਸ਼ ਜਿਹੜੇ ਨੇ ਉਹ ਗਰਭ ਦੇ ਵਿੱਚ ਹੰਕਾਰ ਦੇ ਵਿੱਚ ਗਲ ਗਏ। ਇੱਥੇ ਗਰਭ ਬੱਬੇ ਨਾਲ, ਇਸ ਕਰਕੇ ਹੰਕਾਰ ਅਰਥ ਕਰ ਰਹੇ ਹਾਂ। ਇੱਥੇ ਜਦੋਂ ਗਰਭ ਭੱਬੇ ਨਾਲ ਆਉਂਦਾ ਤਾਂ ਫਿਰ ਮਾਤਾ ਦੇ ਉੱਧਰ ਦੀ ਗੱਲ ਹੋਣੀ ਸੀ, ਇਸ ਕਰਕੇ ਬੱਬੇ ਨਾਲ ਸ਼ਬਦ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਨਾਲ ਹੀ ਅਗਲੀ ਅਵਸਥਾ ਬਖਸ਼ਿਸ਼ ਕੀਤੀ, ਅਸ਼ਟਪਦੀ। ਅਸ਼ਟ ਦਾ ਅਰਥ ਹੈ ਅੱਠ, ਪਦੀ ਦਾ ਅਰਥ ਹੈ ਪਦਿਆਂ ਵਾਲੀ, ਅੱਠ ਪਦੇ। ਮਹਾਰਾਜ ਜੀ ਨੇ ਆਰੰਭਤਾ ਕੀਤੀ, ਜਿਸ ਕੈ ਅੰਤਰ ਰਾਜ ਅਭਿਮਾਨ, ਜਿਹਦੇ ਅੰਦਰ ਰਾਜ ਦਾ ਅਭਿਮਾਨ ਹੋਵੇ। ਰਾਜ ਇਹ ਥੋੜ੍ਹੀ ਹੈ ਕਿ ਜੀਵਨ ਵਿੱਚ ਬੰਦਾ ਕਿਸੇ ਤਖਤ ਦਾ, ਕਿਸੇ ਰਾਜ ਸੱਤਾ ਦਾ ਧਾਰਨੀ ਹੋ ਕੇ ਕਿਸੇ ਅਹੁਦੇ 'ਤੇ ਬੈਠਾ ਹੋਵੇ ਅਤੇ ਉਹ ਰਾਜਾ ਹੈ, ਨਹੀਂ। ਇੱਥੇ ਤਾਂ ਚਾਰ ਬੰਦੇ, ਦੋ ਬੰਦੇ ਵੀ ਕਿਸੇ ਦੇ ਅਧੀਨ ਕੰਮ ਕਰਦੇ ਹੋਣ, ਉਹ ਕੁਰਸੀ 'ਤੇ ਬੈਠਾ ਹੋਵੇ ਅਤੇ ਉਹ ਆਪਣੀ ਰਾਜ ਸੱਤਾ ਸਮਝਦਾ ਹੈ। ਲੱਖਾਂ ਲੋਕ ਜਿਹਦੇ ਅਧੀਨ ਹੋਣ, ਉਹ ਵੀ ਰਾਜ ਸੱਤਾ ਸਮਝਦਾ ਹੈ। ਇੱਕ ਬੰਦਾ ਜਿਹਦੇ ਅਧੀਨ ਚੱਲਦਾ ਹੋਵੇ, ਉਹ ਵੀ ਆਪਣਾ ਰਾਜ ਸਮਝਦਾ ਹੈ। ਪਰ ਮਹਾਰਾਜ ਕਹਿਣ ਲੱਗੇ, ਕੁਰਸੀ 'ਤੇ ਰਾਜ ਤਖਤ 'ਤੇ ਬੈਠਾ ਹੋਇਆ ਬੰਦਾ, ਜਿਸ ਕੈ ਅੰਤਰ ਰਾਜ ਅਭਿਮਾਨ, ਉਸ ਕੁਰਸੀ ਦੀ ਹਉਮੈ 'ਤੇ ਅਹੰਕਾਰ ਪੈਦਾ ਹੋ ਗਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਸਮਝ ਲੈਣਾ, ਸੋ ਨਰਕ ਪਾਤੀ ਹੋਵਤ ਸਵਾਨ। ਮਹਾਰਾਜ ਜੀ ਕਹਿੰਦੇ, ਉਹ ਨਰਕ ਪਾਤੀ ਨਰਕ ਦੇ ਵਿੱਚ ਪਿਆ ਹੋਇਆ ਜਾਣ ਲਓ, ਅਤੇ ਉਹ ਸਵਾਨ ਹੈ, ਕੁੱਤੇ ਦੀ ਨਿਆਈ ਹੈ, ਸਵਾਨ। ਮਹਾਰਾਜ ਜੀ ਕਹਿੰਦੇ, ਅਸਲ ਦੇ ਵਿੱਚ ਜਿਹੜਾ ਹੈ ਉਹ ਸਵਾਨ ਕੁੱਤੇ ਦੀ ਬਿਰਤੀ ਵਰਗਾ ਹੈ। ਉਹਦੇ ਅੰਦਰ ਲਾਲਸਾ ਬੜੀ ਪ੍ਰਬਲ ਹੈ, ਉਹਦੀ ਜ਼ੁਬਾਨ ਹਮੇਸ਼ਾ ਰਸ ਲੈਣ ਵਾਸਤੇ ਤਤਪਰ ਰਹਿੰਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਵੱਡੇ ਵੱਡੇ ਅਹੰਕਾਰੀਆਂ ਵਾਲੀ ਅਵਸਥਾ ਜਿਹੜੀ ਹੈ ਉਹ ਇਸ ਪ੍ਰਕਾਰ ਹੈ ਕਿ ਜਿਸ ਕੈ ਅੰਤਰ ਰਾਜ ਮਾਨ, ਜਿਹਨੂੰ ਪਰਮੇਸ਼ਰ ਨੇ ਕੋਈ ਵੱਡੀ ਪਦਵੀ ਦੇ ਦਿੱਤੀ, ਉਸ ਪਦਵੀ ਦਾ ਅਹੰਕਾਰ ਕਰਨ ਲੱਗ ਪਏ, ਅਤੇ ਸਮਝ ਲੈਣਾ, ਮਹਾਰਾਜ ਜੀ ਕਹਿਣਗੇ, ਉਹ ਨਰਕ ਪਾਤੀ ਹੋ ਗਿਆ। ਤਪੋਂ ਰਾਜ, ਰਾਜੋਂ ਨਰਕ ਵਾਲੀ ਬਿਰਤੀ। ਰਾਜ ਤਖਤ 'ਤੇ ਬੈਠਾ ਬੰਦਾ ਨਿਮਰਤਾਵਾਨ, ਨਿਮਰੀ ਭਾਵ ਦੇ ਵਿੱਚ ਹੋਣਾ ਬੜਾ ਲਾਜ਼ਮੀ ਹੈ। ਇਸ ਕਰਕੇ ਸਤਿਗੁਰੂ ਅੱਗੇ ਬਖਸ਼ਿਸ਼ ਕਰਦਿਆਂ ਕਹਿੰਦੇ, ਜੋ ਜਾਣੈ ਮੈਂ ਜੋ ਬਨਵੰਤ। ਮਹਾਰਾਜ ਜੀ ਕਹਿੰਦੇ, ਜਿਹੜਾ ਆਪਣੇ ਆਪ ਨੂੰ ਇਹ ਆਖੇ ਕਿ ਮੈਂ ਸੁੰਦਰ ਬਹੁਤ ਹਾਂ, ਸੋਹਣਾ ਬਹੁਤ ਹਾਂ, ਸੁਹੱਪਣ ਦਾ ਅਹੰਕਾਰ ਹੋ ਜਾਏ, ਮੇਰੇ ਵਿੱਚ ਜੋਬਨ ਹੈ, ਤਾਕਤ ਹੈ, ਸਮਰੱਥਾ ਹੈ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਕਹਿੰਦੇ ਨੇ, ਗੱਲ ਦਾ ਧਿਆਨ ਰੱਖਿਓ, ਸੋ ਹੋਵਤ ਬਿਸਤਾ ਕਾਜੰਦ। ਮਹਾਰਾਜ ਜੀ ਕਹਿੰਦੇ, ਉਹ ਬਿਸਤਾ ਦਾ ਅਰਥ ਹੈ ਗੰਦਗੀ, ਗੰਦਗੀ ਦਾ ਕੀੜਾ ਬਣਦਾ ਹੈ। ਕਿਉਂ? ਕਿਉਂਕਿ ਉਹਦਾ ਸੁਹੱਪਣ ਉਹਨੂੰ ਮਾੜੇ ਪਾਸੇ ਪ੍ਰੇਰਿਤ ਕਰਦਾ ਹੈ, ਉਹਦੀ ਜਵਾਨੀ ਦਾ ਅਹੰਕਾਰ ਉਹਨੂੰ ਮਾੜੇ ਕਰਮਾਂ ਵਾਲੇ ਪਾਸੇ ਪ੍ਰੇਰਿਤ ਕਰਦਾ, ਫਿਰ ਉਹ ਦਿਨ ਰਾਤ ਮਾੜੇ ਕਰਮਾਂ ਦੇ ਵਿੱਚ ਇਸ ਤਰ੍ਹਾਂ ਰਹਿੰਦਾ ਹੈ ਜਿਵੇਂ ਗੰਦਗੀ ਵਿੱਚ ਪਿਆ ਹੋਇਆ ਕੀੜਾ, ਗੰਦਗੀ ਤੋਂ ਬਾਹਰ ਨਹੀਂ ਆਉਂਦਾ ਕਦੀ ਉਹਦੇ ਵਿੱਚ। ਸਤਿਗੁਰੂ ਕਹਿੰਦੇ, ਇਸੇ ਤਰੀਕੇ ਨਾਲ ਆਪਣੇ ਜੋਬਨ, ਆਪਣੇ ਅਹੰਕਾਰ, ਆਪਣੀ ਹਉਮੈ ਦਾ ਨਿਰਣਾ ਕਰਨ ਵਾਲਾ ਜਾਂ ਆਪਣੀ ਹਉਮੈ ਵਿੱਚ ਰਹਿਣ ਵਾਲਾ ਇਨਸਾਨ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਜੇ ਆਪਣੇ ਆਪ ਨੂੰ ਏਡੀ ਅੱਤ ਦੀ ਸੁੰਦਰਤਾ ਦਾ ਵੀ ਪਾਤਰ ਬਣਾਏ, ਇਹ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ, ਸੋ ਨਰਕ ਪਾਤੀ ਹੋਵਤ ਸਵਾਨ। ਭਾਵੇਂ ਕਿੱਡੀ ਵੀ ਸਮਰੱਥਾ ਹੋਵੇ, ਮਹਾਰਾਜ ਕਹਿਣ ਲੱਗੇ, ਇਸ ਜੀਵਨ ਵਿੱਚ ਇਹ ਬਿਰਤੀ ਬੜੇ ਧਿਆਨ ਨਾਲ ਸੁਣਨ ਵਾਲੀ ਹੈ। ਅਤ ਕੁਲੀਨ ਚਤੁਰ, ਮੁੱਖ ਗਿਆਨੀ ਧਨਵੰਤ। ਮਹਾਰਾਜ ਜੀ ਕਹਿਣਗੇ, ਬੜਾ ਕੁਲੀਨ, ਸੋਹਣਾ, ਬੜੇ ਸੋਹਣੇ ਕੱਪੜੇ ਪਹਿਨਦਾ ਹੋਵੇ, ਚਤੁਰ, ਸਿਆਣਾ ਵੀ ਹੋਵੇ, ਮੁੱਖ ਗਿਆਨੀ ਧਨਵੰਤ, ਮੁੱਖ ਤੋਂ ਬੜਾ ਵੱਡਾ ਗਿਆਨੀ ਹੋਵੇ, ਧਨਵੰਤ ਹੋਵੇ। ਮ੍ਰਿਤਕ ਕਹੀਐ ਨਾਨਕਾ ਜਿਤ ਪ੍ਰੀਤ ਨਹੀਂ ਭਗਵੰਤ। ਮੌਤ ਮ੍ਰਿਤਕ ਮਰੇ ਹੋਏ ਦੇ ਬਰਾਬਰ ਹੈ ਜਿੰਨਾ ਚਿਰ ਤੱਕ ਉਹਦੇ ਅੰਦਰ ਪ੍ਰੀਤ ਨਹੀਂ ਹੈ। ਅੱਗੇ ਫਿਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਮਹਾਰਾਜ ਕਹਿਣਗੇ, ਆਪਸ ਕਉ ਕਰਮਵੰਤ ਕਹਾਵੇ। ਆਪਣੇ ਆਪ ਨੂੰ ਕਰਮਵੰਤ

ਆਖੇ ਵੀ ਮੇਰੇ ਕੋਲ ਕਰਮ ਚੰਗੇ ਨੇ, ਮੈਂ ਚੰਗੇ ਕਰਮਾਂ ਦਾ ਪਾਤਰ, ਮੈਂ ਇੰਨਿਆਂ ਦਾ ਭਲਾ ਕਰ ਰਿਹਾ, ਮੈਂ ਇੰਨੇ ਬੰਦਿਆਂ ਦਾ ਭਲਾ ਕਰ ਦਿੱਤਾ, ਮੈਂ ਇੰਨੇ ਬੰਦਿਆਂ ਦਾ ਰਿਜਕ ਦਾਤਾ ਬਣ ਗਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਆਪਸ ਕੋ ਕਰਮਵੰਤ ਕਹਾਵੇ। ਅਤੇ ਜਿਹੜਾ ਆਪਣੇ ਆਪ ਨੂੰ ਆਖੇ ਕਿ ਮੇਰਾ ਮੈਂ ਕਰਮਾਂ ਕਰਕੇ ਬਹੁਤ ਉੱਚਾ ਹਾਂ, ਸ੍ਰੇਸ਼ਟ ਹਾਂ। ਸਤਿਗੁਰੂ ਸਾਹਿਬ ਜੀ ਨੇ ਤਾਂ ਔਰੰਗਜ਼ੇਬ ਨੂੰ ਵੀ ਕਹਿ ਦਿੱਤਾ ਸੀ, ਕਹਿਣ ਲੱਗੇ ਭਾਵੇਂ ਤੂੰ ਟੋਪੀਆਂ ਬਣਾ ਬਣਾ ਕੇ ਆਪਣੀ ਰੋਟੀ ਖਾਂਦਾ, ਜਿਹੜੀ ਟੋਪੀ ਮੁਸਲਮਾਨ ਪਹਿਨਦੇ ਸਨ, ਉਹ ਟੋਪੀ ਬਣਾ ਕੇ ਉਹ ਟੋਪੀਆਂ ਵੇਚਦਾ ਸੀ, ਫਿਰ ਜਾ ਕੇ ਕਹਿੰਦਾ ਸੀ ਮੈਂ ਰਿਜਕ ਜਿਹੜਾ ਹੈ ਉਹਦੇ ਆਧਾਰ 'ਤੇ ਖਾਂਦਾ। ਮਹਾਰਾਜ ਕਹਿਣ ਲੱਗੇ ਅਸਲ ਦੇ ਵਿੱਚ ਤੇਰਾ ਰਿਜਕ, ਤੇਰੀ ਕਿਰਤ, ਜੀਵਨ ਦੇ ਵਿੱਚ ਤੂੰ ਇਸ ਗੱਲ ਦਾ ਹੰਕਾਰ ਕਰੀ ਬੈਠਾ ਕਿ ਮੇਰੀ ਕਿਰਤ, ਮੇਰਾ ਜੀਵਨ, ਮੇਰੇ ਕਰਮ ਬਹੁਤ ਸੱਚੇ ਨੇ। ਮਹਾਰਾਜ ਕਹਿਣ ਲੱਗੇ ਤੂੰ ਰਾਜਾ ਹੈ, ਤੂੰ ਨੀਤੀਵਾਨ ਹੈ, ਤੂੰ ਸੋਹਣਾ ਹੈ, ਸੁਹੱਪਣ ਵਾਲਾ ਹੈ, ਤਾਕਤਵਰ ਹੈ, ਪਰ ਤੂੰ ਬੇਈਮਾਨ ਹੈ। ਔਰੰਗਜ਼ੇਬ ਨੂੰ ਸਪਸ਼ਟ ਕਿਹਾ ਸੀ। ਮਹਾਰਾਜ ਕਹਿਣ ਲੱਗੇ ਵੀ ਠੀਕ ਹੈ, ਤੈਨੂੰ ਰਾਜ ਕਰਨ ਦਾ ਢੰਗ ਹੈ, ਤੈਨੂੰ ਫੌਜਾਂ ਨੂੰ ਚਲਾਉਣਾ ਆਉਂਦਾ ਹੈ, ਤੈਨੂੰ ਰਾਜ ਚਲਾਉਣਾ ਆਉਂਦਾ ਹੈ, ਪਰ ਮਹਾਰਾਜ ਜੀ ਕਹਿਣਗੇ ਤੂੰ ਬੇਈਮਾਨ ਹੈ, ਤੂੰ ਸ਼ਰਾਂ ਦਾ ਧਾਰਨੀ ਹੈ, ਪੰਜ ਵਕਤ ਦਾ ਨਵਾਜੀ ਵੀ ਹੈ, ਪਰ ਅਸਲ ਦੇ ਵਿੱਚ ਤੂੰ ਆਪਣੇ ਬਚਨਾਂ ਤੋਂ ਮੁਕਰਨ ਵਾਲਾ ਬੇਈਮਾਨ ਇਨਸਾਨ ਹੈ। ਕਿੱਡੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰ ਜਿਹੜੇ ਜ਼ਫਰਨਾਮੇ ਦੇ 111 ਸ਼ੇੜਾਂ ਨੂੰ ਪੜ੍ਹ ਕੇ ਜਿਉਂਦਾ ਨਹੀਂ ਸੀ ਰਹਿ ਸਕਿਆ। ਮਹਾਰਾਜ ਜੀ ਨੇ ਇਹੋ ਜਿਹਾ ਮਹਾਰਾਜ ਕਹਿਣਗੇ ਵੇਖ, ਹੋ ਸਕਦਾ ਕਿ ਅੱਜ ਤੇਰੇ ਰਾਜ ਦੇ ਇੱਕ ਹਿੱਸੇ ਦੇ ਵਿੱਚ ਬਗਾਵਤ ਹੋ ਜਾਏ ਅਤੇ ਤੈਨੂੰ ਰਾਤ ਨੂੰ ਨੀਂਦ ਨਾ ਆਏ। ਅਕਾਲ ਪੁਰਖ ਦੇ ਸ਼ੁਕਰ ਵਿੱਚ ਹਾਂ, ਦੋ ਪੁੱਤਰ ਸ਼ਹਾਦਤਾਂ ਪ੍ਰਾਪਤ ਕਰ ਗਏ, ਦੋਵਾਂ ਦਾ ਨੀਹਾਂ ਵਿੱਚ ਚਿਣੇ ਦਾਨ ਦਾ ਪਤਾ ਲੱਗ ਗਿਆ, ਪਰ ਮੈਂ ਫਿਰ ਵੀ ਖੁਸ਼ ਹਾਂ ਉਸ ਕਰਤੇ ਪੁਰਖ ਦੀ ਰਜ਼ਾ ਵਿੱਚ। ਔਰੰਗਜ਼ੇਬ, ਪਰ ਤੈਨੂੰ ਤੇਰੀ ਬੇਈਮਾਨੀ ਟਿਕਣ ਨਹੀਂ ਦਏਗੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਕਹਿੰਦੇ ਆਪਸ ਕੋ ਕਰਮਵੰਤ ਕਹਾਵੇ। ਉਹ ਆਪਣੇ ਆਪ ਨੂੰ ਤਾਂ ਖੁਦਾ ਦਾ ਪੈਗੰਬਰ ਮੰਨਦਾ ਸੀ ਵੀ ਮੈਂ ਇਸਲਾਮ ਦਾ ਪ੍ਰਚਾਰਕ ਹਾਂ, ਮੈਂ ਰਾਜ ਭਾਗ ਦੇ ਪੈਸਿਆਂ ਵਿੱਚੋਂ ਰੋਟੀ ਨਹੀਂ ਖਾਂਦਾ, ਮੈਂ ਕਿਰਤ ਕਰਕੇ ਰੋਟੀ ਖਾਂਦਾ। ਪਰ ਮਹਾਰਾਜ ਕਹਿਣਗੇ ਉਹ ਕਿਰਤ ਦਾ ਕੀ ਫਾਇਦਾ ਜਿਹੜੀ ਆਪਣੇ ਨਿੱਜੀ ਜੀਵਨ ਵਿੱਚ, ਸਮਾਜਿਕ ਜੀਵਨ ਵਿੱਚ ਬੇਈਮਾਨੀ ਤੋਂ ਸਾਨੂੰ ਪਿਛਾਂ ਕਰਦੀ ਹੋਣੀ ਪਈ। ਜੇ ਕਿਰਤ ਦੀ ਚੰਗੇ ਕਰਮਾਂ ਦਾ ਹੀ ਅਹੰਕਾਰ ਕਰਕੇ ਬੈਠ ਗਏ ਤਾਂ ਫਿਰ ਹੈ ਕੀ। ਹੁਣ ਕਰਮਾਂ ਦੀ ਗੱਲ ਕਰੀਏ ਤਾਂ ਇੱਕ ਉਦਾਹਰਣ ਹੋਰ, ਮਲਕ ਭਾਗੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਹਿਦਪੁਰ ਦੇ ਇਲਾਕਿਆਂ ਵਿੱਚ ਜਾਂਦੇ ਆ। ਮਲਕ ਭਾਗੋ, ਵੇਖੋ ਮਲਕ ਭਾਗੋ ਇਲਾਕੇ ਦਾ ਬਹੁਤ ਵੱਡਾ ਹਾਕਮ ਹੈ ਅਤੇ ਲੋਕ ਕਹਿੰਦੇ ਨੇ ਹਰ ਸਾਲ ਏਡਾ ਵੱਡਾ ਭੰਡਾਰਾ ਕਰਦਾ ਸੀ ਕਿ ਲੋਕ ਦੂਰੋਂ ਦੂਰੋਂ ਇਹਦਾ ਭੰਡਾਰਾ, ਇਹਦਾ ਲੰਗਰ ਖਾਣ ਵਾਸਤੇ ਆਉਂਦੇ ਸੀ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਕੋਲ ਵੀ ਜਦੋਂ ਭਾਈ ਲਾਲੋ ਦੇ ਘਰ ਟਿਕੇ ਸੁਨੇਹਾ ਮਿਲਿਆ ਜੀ ਇੱਥੇ ਮਸੀਹਾ ਹੈ ਲੋਕਾਂ ਦਾ ਮਲਕ ਭਾਗੋ, ਕਿੰਨਿਆਂ ਨੂੰ ਰੋਟੀ ਖਵਾ ਰਿਹਾ, ਕਿੰਨਿਆਂ ਨੂੰ ਰਿਜਕ ਖਵਾ ਰਿਹਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅਸੀਂ ਨਹੀਂ ਆਉਣਾ, ਸਾਨੂੰ ਭਾਈ ਲਾਲੋ ਦੇ ਘਰ ਦਾ ਸੁੱਕਾ ਪ੍ਰਸ਼ਾਦਾ ਵੀ ਸਵਾਦ ਲੱਗਦਾ ਹੈ। ਉਹ ਕਹਿੰਦੇ ਜੀ ਤੁਹਾਨੂੰ ਹੁਕਮ ਮੰਨਣਾ ਪਏਗਾ, ਜੇ ਸ਼ਿਕਾਇਤ ਹੋ ਗਈ ਤਾਂ ਤੁਹਾਨੂੰ ਸਜ਼ਾ ਮਿਲੇਗੀ। ਮਹਾਰਾਜ ਜੀ ਕਹਿੰਦੇ ਅਸੀਂ ਨਹੀਂ ਆਉਣਾ, ਸ਼ਬਦ ਵਰਤਿਆ, ਸੁਨੇਹਾ ਭੇਜਿਆ ਜੀ ਆਉਣਾ ਤਾਂ ਤੁਹਾਨੂੰ ਪਏਗਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੁਝ ਵਿਅਕਤੀ ਅਗਲੇ ਦਿਨ ਇਕੱਠੇ ਹੋ ਕੇ ਲੈਣ ਵਾਸਤੇ ਆਇਆ ਵੀ ਤੁਹਾਨੂੰ ਪ੍ਰਸ਼ਾਦਾ ਛਕਣਾ ਪਏਗਾ। ਮਹਾਰਾਜ ਜੀ ਕਹਿੰਦੇ ਤੇਰੇ ਪ੍ਰਸ਼ਾਦੇ ਦੇ ਵਿੱਚ ਸਾਨੂੰ ਲਹੂ ਦਿਸਦਾ ਹੈ, ਖੂਨ ਜਿਹੜਾ ਤੂੰ ਲੋਕਾਂ ਦਾ ਨਿਚੋੜ ਕੇ ਖਾਧਾ ਹੈ, ਤੂੰ ਲੋਕਾਂ ਦਾ ਹੱਕ ਖਾ ਕੇ ਅਤੇ ਪੈਸਾ ਇਕੱਠਾ ਕਰਕੇ ਹੁਣ ਤੂੰ ਲੰਗਰ ਵੀ ਲਾ ਦੇਗਾ ਅਤੇ ਖੁਦਾ ਇਹਨੂੰ ਪ੍ਰਵਾਨ ਨਹੀਂ ਕਰਦਾ ਹੈ, ਇਹ ਰੋਟੀ ਵਿੱਚ ਖੂਨ ਹੈ। ਅਤੇ ਆਪਾਂ ਵੇਖਦੇ ਹਾਂ ਨਾ ਪ੍ਰਤੱਖ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਇੱਕ ਤਸਵੀਰ ਵੀ ਬਣਾਈ ਗਈ ਵੀ ਇੱਕ ਰੋਟੀ ਨਿਚੋੜੀ ਜਾਂਦੀ ਹੈ ਭਾਈ ਲਾਲੋ ਦੀ, ਉਹਦੇ 'ਚੋਂ ਦੁੱਧ ਨਿਕਲਦਾ ਹੈ, ਇੱਕ 'ਚੋਂ ਖੂਨ ਨਿਕਲਦਾ ਹੈ। ਉਹ ਇਹੀ ਪ੍ਰਤੀਕ ਸੀ ਕਿ ਕਿਰਤ ਦੀ ਕਮਾਈ ਰੋਟੀ ਦੁੱਧ ਦੇ ਵਾਂਗ ਹੈ ਅਤੇ ਅਸਲ ਦੇ ਵਿੱਚ ਪਰਾਇਆ ਹੱਕ ਖਾਣਾ ਉਹ ਖੂਨ ਦੇ ਬਰਾਬਰ ਹੈ। ਮਹਾਰਾਜ ਜੀ ਕਹਿਣ ਲੱਗੇ ਇਹਨਾਂ ਪੈਸਿਆਂ ਦੇ ਵਿੱਚ ਉਹਨਾਂ ਗਰੀਬਾਂ ਦਾ ਨੁੱਚੜਦਾ ਹੋਇਆ ਖੂਨ, ਉਹਨਾਂ ਗਰੀਬਾਂ ਦਾ ਨੁੱਚੜਦਾ ਹੋਇਆ ਉਸ ਵਕਤ ਹੱਕ ਸਾਨੂੰ ਨਜ਼ਰ ਆਉਂਦਾ, ਇਸ ਕਰਕੇ ਮਲਕ ਭਾਗੋ ਤੇਰਾ ਲਾਇਆ ਹੋਇਆ ਲੰਗਰ ਪ੍ਰਵਾਨ ਨਹੀਂ। ਸਾਹਮਣੇ ਮਹਾਰਾਜ ਕਹਿਣਗੇ ਆਪਸ ਕੋ ਕਰਮਵੰਤ ਕਹਾਵੇ। ਆਪਾਂ ਵੀ ਕਹੀਏ ਕਿ ਫਲਾਣਾ ਸਿਉਂ ਦਾ ਲੰਗਰ ਚੱਲਦਾ ਹੈ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਾਰੀ ਦੁਨੀਆ ਦਾ ਹੱਕ ਖਾ ਕੇ ਬੰਦਾ ਲੰਗਰ ਲਾ ਦੇ ਕੋਈ ਫਾਇਦਾ ਨਹੀਂ ਹੋਈ। ਅਤੇ ਸ਼ਾਇਦ
ਕਿਸੇ ਦਾ ਹੱਕ ਨਾ ਖਾ ਕੇ ਜੇ ਇੱਕ ਸਿੱਖ ਨੂੰ ਹੀ ਪ੍ਰਸ਼ਾਦਾ ਛਕਾ ਦਿੱਤਾ, ਭਾਵੇਂ ਲੋੜਵੰਦ ਨੂੰ ਛਕਾ ਦਿੱਤਾ, ਉਹ ਭਲਾ ਹੈ। ਇੱਥੇ ਆਪਾਂ ਇਹ ਗੱਲ ਕਰੀਏ ਵੀ ਸੰਗਤ ਤੋਂ ਵਾਹ ਵਾਹੀ ਲਈਏ ਵੀ ਘੱਟੋ ਘੱਟ 100 ਬੰਦਾ ਸਾਡੇ ਘਰ ਆਇਆ ਹੋਵੇ ਅਤੇ ਆਪਾਂ ਲੋਕਾਂ ਨੂੰ ਦੱਸਣ ਜੋਗੇ ਹੋਏ ਜੀ ਵੇਖੋ ਸਾਡੀ ਬਣਦੀ ਕਿੰਨੀ, ਕਿੰਨੇ ਬੰਦੇ ਇਹਨਾਂ ਦੇਸ਼ਾਂ ਵਿੱਚ ਸਾਡੇ ਪਿੱਛੇ ਖੜ੍ਹੇ ਨੇ। ਪਰ ਜੇ ਇੱਕ ਲੋੜਵੰਦ ਤੁਹਾਡੇ ਘਰ ਆਣ ਕੇ ਬੈਠ ਗਿਆ ਪ੍ਰਸ਼ਾਦੇ ਦੀ ਲੋੜ ਅਨੁਸਾਰ ਅਤੇ ਜੇ ਉਹਨੂੰ ਛਕਾ ਦਿੱਤਾ ਅਤੇ ਇੱਕ ਬੰਨੇ 100 ਬਿਠਾ ਲਓ, ਇੱਕ ਬੰਨੇ ਇਕੱਲਾ ਬਿਠਾ ਦਿਓ, ਤਾਂ ਵੀ ਬਰਾਬਰੀ ਕੋਈ ਨਹੀਂ। ਮਹਾਰਾਜ ਕਹਿਣ ਲੱਗੇ ਇਸ ਕਰਕੇ ਭਾਈ ਲਾ ਲਓ ਤੇਰਾ ਪ੍ਰਸ਼ਾਦਾ ਪ੍ਰਵਾਨ ਨਹੀਂ। ਉਹਨੇ ਕਿਹਾ ਫਿਰ ਦੱਸੋ ਮੈਂ ਕਰਾਂ ਕੀ। ਮਹਾਰਾਜ ਕਹਿਣ ਲੱਗੇ ਹੁਣ ਜਿੰਨੀ ਕਮਾਈ ਕੀਤੀ ਲੋਕਾਂ ਦਾ ਭਲਾ ਕਰਨਾ ਸ਼ੁਰੂ ਕਰ ਦੇ, ਜੀਵਨ ਆਪਣੇ ਆਪ ਬਦਲ ਜਾਏਗਾ। ਇਹ ਬਦਲਿਆ ਹੈ ਜੀਵਨ। ਮਹਾਰਾਜ ਜੀ ਕਹਿੰਦੇ ਆਪਸ ਕੋ ਕਰਮਵੰਤ ਕਹਾਵੇ, ਪਰ ਕੀ ਹੈ, ਮਹਾਰਾਜ ਕਹਿਣ ਲੱਗੇ ਜਨਮ ਮਰੈ ਬਹੁ ਜੋਨ ਪਰਮਾਵੈ। ਜਨਮਾਂ ਜਨਮਾਂਤਰਾਂ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ, ਜੋਨਾਂ ਵਿੱਚ ਤੁਰਿਆ ਫਿਰਦਾ ਰਹਿੰਦਾ, ਦੌੜਦਾ ਰਹਿੰਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਨਮ ਮਰੈ ਜੰਮਣ ਮਰਨ ਦੇ ਗੇੜ ਵਿੱਚ ਚਲਿਆ ਜਾਂਦਾ ਹੈ, ਬਹੁ ਜੋਨ ਪਰਮਾਵੈ, ਜੋਨਾਂ ਵਿੱਚ ਤੁਰਿਆ ਫਿਰਦਾ ਰਹਿੰਦਾ। ਜਨਮ ਮਰੈ ਬਹੁ ਜੋਨ ਪਰਮਾਵੈ। ਅਗਲੀ ਅਵਸਥਾ, ਧਨ ਭੂਮਿਕਾ ਜੋ ਕਰੈ ਗੁਮਾਨ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਧਨ ਪੈਸੇ ਦਾ ਭੂਮੀ ਦਾ ਗੁਮਾਨ ਕਰੇ, ਅਹੰਕਾਰ ਕਰਕੇ ਬੈਠੇ, ਧਨ ਭੂਮਿਕਾ ਜੋ ਕਰੈ ਗੁਮਾਨ, ਹਉਮੈ ਦੀ ਅਵਸਥਾ ਵਿੱਚ ਆਣ ਕੇ ਵੀ ਇੰਨੀਆਂ ਜ਼ਮੀਨਾਂ ਇੰਨੀਆਂ ਜਾਇਦਾਦਾਂ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਇਸ ਜੀਵਨ ਦੇ ਵਿੱਚ ਜੇ ਸਭ ਤੋਂ ਵੱਡੀ ਤਾਕਤ ਦੀ ਗੱਲ ਕਰਨੀ ਹੈ ਤਾਂ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਸਤਿਗੁਰੂ ਇਹ ਵਿਦਵਾਨਾਂ ਵਿੱਚ ਦੋ ਤਰੀਕਿਆਂ ਦੇ ਅਰਥ ਕੀਤੇ ਜਾਂਦੇ। ਇੱਕ ਪਾਸੇ ਹੈ ਕਿ ਲੰਕਾ ਗੜ ਸੋਨੇ ਕਾ ਭਇਆ, ਅਤੇ ਉੱਥੇ ਕਹਿੰਦੇ ਮੂਰਖ ਰਾਵਣ ਕਿਆ ਲੈ ਗਿਆ। ਪਰ ਇੱਥੇ ਅਸਲ ਦੇ ਵਿੱਚ ਜਿਹੜਾ ਹੈ ਉਹ ਏਡੇ ਵੱਡੇ ਧਰਮਾਤਮਾ ਪੁਰਖ ਦੇ ਪ੍ਰਥਾਏ ਮਹਾਰਾਜ ਜੀ ਵਿਦਵਾਨ ਸੀ, ਵੇਦ ਪੜ੍ਹਿਆ ਸੀ, ਧਾਰਮਿਕ ਗ੍ਰੰਥ ਪੜ੍ਹਿਆ ਸੀ, ਪਰ ਸਤਿਗੁਰੂ ਸਾਹਿਬ ਜੀ ਨੇ ਉਹ ਪੜ੍ਹੇ ਹੋਣ ਦੇ ਬਾਵਜੂਦ ਵੀ ਏਡਾ ਵੱਡਾ ਲੰਕਾ ਦਾ ਵਿਸਥਾਰ ਕਰਨ ਵਾਲੇ ਨੂੰ ਕਿਹਾ ਸੀ ਮੂਰਖ ਰਾਵਣ ਕਿਆ ਲੈ ਗਿਆ, ਮੂਰਖ ਬਿਰਤੀ ਦਾ ਪਾਤਰ ਬਣ ਕੇ ਲੈ ਕੇ ਕੀ ਗਿਆ, ਕੁਛ ਵੀ ਨਹੀਂ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਇਹ ਨਿਰਣਾ ਕਰਦੇ, ਪਾਤਸ਼ਾਹ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਕੋਈ ਜਾਣੈ ਕਵਨ ਇਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦਬੂਜੈ, ਤਾਂ ਕਿ ਨਿਰਮਲ ਰੀਤ ਰਹਾਓ ਮਾਤ ਪਿਤਾ ਬਨਿਤਾ ਸੁਤਬੰਧਪ ਇਸਤਮੀਤ, ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੂ ਨਾ ਸਹਾਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਕਿ ਬਹੁਤ ਕੁਝ ਇਨਸਾਨ ਇਕੱਠਾ ਕਰਦਾ ਹੈ, ਅਖੀਰ ਮਹਾਰਾਜ ਕਹਿਣ ਕਿ ਧਨ ਭੂਮਿਕਾ ਜੋ ਕਰੇ ਗੁਮਾਨ, ਧਨ ਮਾਇਆ ਦਾ ਭੂਮ ਜ਼ਮੀਨ ਦਾ ਅਹੰਕਾਰ ਕਰਕੇ ਕੋ ਬੈਠੇ, ਹਸਤ ਰੱਥ ਅਸਵ ਪਵਨ ਤੇਜ ਧਨੀ ਭੂਮਨ ਚਤੁਰਾਂਗਾ। ਮਹਾਰਾਜ ਜੀ ਨੇ ਇਹੀ ਕੋਈ ਜਾਣੇ ਕਵਨ ਇਹਾਂ ਜਗਮੀਤ ਦੀ ਤੀਸਰੀ ਪੰਕਤੀ ਤੀਸਰਾ ਪਦਾ, ਹਸਤ ਰੱਥ ਹਾਥੀ ਹੋਣ ਰੱਥ ਹੋਣ, ਹਸਤ ਰੱਥ ਅਸਵ ਪਵਨ, ਕਹਿਣ ਲੱਗੇ ਹਾਥੀ ਹੋਣ ਇੱਥੋਂ ਤੱਕ ਰੱਥ ਹੋਣ ਘੋੜੇ ਹੋਣ ਬਹੁਤ ਕੀਮਤੀ, ਹਸਤ ਰੱਥ ਅਸਵ ਪਵਨ, ਘੋੜੇ ਵੀ ਹਵਾ ਤੋਂ ਵੀ ਤੇਜ਼ ਜਾਣ ਵਾਲੇ ਹੋਣ, ਹਸਤ ਰੱਥ ਅਸਵ ਪਵਨ ਤੇਜ, ਇੰਨਾ ਪ੍ਰਤਾਪ ਹੋਵੇ ਧਨੀ ਭੂਮਨ ਚਤੁਰਾਂਗਾ। ਕਹਿੰਦੇ ਨੇ ਧਨੀ ਹੋਵੇ, ਭੂਮੀਆਂ ਹੋਵੇ, ਬੜੀਆਂ ਜ਼ਮੀਨਾਂ ਦਾ ਮਾਲਕ ਹੋਵੇ, ਚਤੁਰਾਂਗਾ ਚਾਰ ਤਰ੍ਹਾਂ ਦੀ ਸੈਨਾ ਦਾ ਵੀ ਪਾਤਰ ਹੋਵੇ, ਘੋੜਿਆਂ ਵਾਲੀ, ਹਾਥੀਆਂ ਵਾਲੀ, ਰੱਥਾਂ ਵਾਲੀ ਅਤੇ ਪੈਦਲ ਸੈਨਾ ਦਾ ਵੀ ਮਾਲਕ ਹੋਵੇ। ਪਰ ਮਹਾਰਾਜ ਕਹਿਣਗੇ ਸੰਗ ਨਾ ਚਾਲਿਓ ਇਨ ਮੈਂ ਕਛੂਐ, ਊਠ ਸਿਧਾਇਓ ਨੰਗ। ਛੋਟੀ ਜਿਹੀ ਇੱਕ ਉਦਾਹਰਣ ਆਪ ਜੀ ਦੇ ਸਨਮੁੱਖ ਜ਼ਰੂਰ ਬੇਨਤੀ ਕਰਾਂ। ਜਦੋਂ ਸਿਕੰਦਰ ਦੀ ਆਮਦ ਅਟਕ ਦਰਿਆ ਵਾਲੇ ਪਾਸਿਓਂ, ਜੇ ਮੈਂ ਭੁੱਲਾਂ ਨਾ ਤਾਂ ਉਸ ਪਾਸਿਓਂ ਜਦੋਂ ਉਹਦੀ ਆਮਦ ਹੁੰਦੀ ਹੈ, ਏਸ਼ੀਆ ਦੇ ਫਤਿਹ ਕਰਨ ਦੀ ਬਿਰਤੀ ਦੇ ਨਾਲ ਉਹ ਜਦੋਂ ਪੰਜਾਬ ਵਾਲੇ ਪਾਸੇ ਨੂੰ ਆਉਂਦਾ, ਅਟਕ ਦਰਿਆ ਪਾਰ ਕਰਦਿਆਂ ਸਾਰ ਇੱਕ ਫਕੀਰ, ਜਿਵੇਂ ਆਪਾਂ ਕਹਿ ਦਿੰਦੇ ਨਾ ਪਸਾਰਾ ਕਰਕੇ ਪੱਸਰ ਕੇ ਸੌਣਾ, ਬਾਹਾਂ ਖਿਲਰੀਆਂ, ਲੱਤਾਂ ਖਿਲਰੀਆਂ ਹੋਈਆਂ, ਬੜੇ ਆਰਾਮ ਨਾਲ ਰੇਤ ਦੇ ਉੱਪਰ ਪਿਆ ਹੋਇਆ। ਸਿਕੰਦਰ ਰਾਜਾ ਸੀ, ਡਰਦਾ ਸੀ, ਘਬਰਾਉਂਦਾ ਸੀ ਵੀ ਮੇਰੇ ਰਾਜ ਪ੍ਰਥਾਏ ਕੋਈ ਮਾੜਾ ਸ਼ਬਦ ਨਾ ਬੋਲਦੇ। ਉਹਨਾਂ ਨੇ ਕਿਹਾ ਵੀ ਉਹ ਫਕੀਰ ਸੱਦ ਕੇ ਲਿਆਓ। ਉਹਦੇ ਕੋਲ ਗਏ,
ਉਹ ਕਹਿੰਦੇ ਸਿਕੰਦਰ ਆਇਆ, ਉਹ ਕਹਿੰਦਾ ਮੈਂ ਕੀ ਜਾਣਦਾ ਸਿਕੰਦਰ ਨੂੰ, ਮੈਂ ਆਪ ਸਿਕੰਦਰ ਹਾਂ। ਉਹ ਹੈਰਾਨ ਹੋ ਕਹਿੰਦੇ ਵੀ ਉਹ ਤਾਂ ਆਉਂਦਾ ਨਹੀਂ, ਉਹਨੂੰ ਕਹੋ ਵੀ ਉਹਨੂੰ ਸਾਰੀ ਗੱਲ ਦੱਸੋ ਵੀ ਤੈਨੂੰ ਜੋ ਚਾਹੀਦਾ ਅਸੀਂ ਦੇ ਦਿਆਂਗੇ, ਤੈਨੂੰ ਇੱਥੇ ਫਾਇਦਾ ਕੋਈ ਨਹੀਂ, ਇੱਥੇ ਲੰਮੇ ਪਿਆ ਤੈਨੂੰ ਘਰ ਬਣਾ ਦਿੰਦੇ। ਉਹ ਕਹਿੰਦੇ ਜੀ ਉਹ ਨਹੀਂ ਆਉਂਦਾ। ਸਿਕੰਦਰ ਘੋੜੇ ਤੋਂ ਉੱਤਰਦਾ ਕੋਲ ਜਾਂਦਾ, ਉਹਦਾ ਪਹਿਰੇਦਾਰ ਕਹਿੰਦਾ ਜੀ ਸਿਕੰਦਰ ਆਇਆ। ਉਹ ਲੰਮਾ ਪਿਆ ਕਹਿੰਦਾ ਵੀ ਕੌਣ ਸਿਕੰਦਰ? ਕਹਿੰਦਾ ਮੈਂ ਰਾਜਾ ਹਾਂ, ਏਸ਼ੀਆ ਫਤਿਹ ਕਰਨ ਚੱਲਿਆ। ਹੁਣ ਕਿੱਥੇ ਚੱਲਿਆ? ਕਹਿੰਦਾ ਜੀ ਤੁਹਾਨੂੰ ਵੀ ਪਤਾ ਮੈਂ ਹਿੰਦੁਸਤਾਨ ਫਤਿਹ ਕਰਨਾ ਹੈ, ਉਸ ਤੋਂ ਬਾਅਦ ਕੀ ਕਰੇਗਾ? ਕਹਿੰਦਾ ਜੀ ਫਿਰ ਅਗਲਾ ਦੇਸ਼। ਉਸ ਤੋਂ ਬਾਅਦ? ਕਹਿੰਦਾ ਜੀ ਫਿਰ ਅਗਲਾ ਦੇਸ਼। ਉਹ ਤਿੰਨ ਚਾਰ ਵਾਰੀ ਜਦੋਂ ਉਹਨੇ ਕਹਿਣਾ ਵੀ ਫਿਰ ਅਖੀਰ ਕਹਿੰਦਾ ਵੀ ਫਿਰ ਮੈਂ ਸਾਰੀ ਦੁਨੀਆ ਨੂੰ ਜਿੱਤਾਂਗਾ। ਉਹਨੇ ਕਿਹਾ ਫਿਰ ਕੀ ਕਰੇਗਾ? ਆਖਿਆ ਫਿਰ ਬੜੇ ਆਰਾਮ ਨਾਲ ਮੈਂ ਮਕਮਲੀ ਸੇਜਾ ਦੇ ਉੱਪਰ ਪੱਸਰ ਕੇ ਸੌਵਾਂਗਾ, ਆਰਾਮ ਕਰਾਂਗਾ ਫਿਰ। ਉਹਨੇ ਕਿਹਾ ਮੂਰਖਾ, ਇੰਨੇ ਦੇਸ਼ ਇੰਨੇ ਬੰਦੇ ਮਾਰ ਕੇ ਜੇ ਆਰਾਮ ਨਾਲ ਹੀ ਸੌਣਾ ਸੀ ਤਾਂ ਮੇਰੇ ਵਾਂਗੂ ਰੇਤ 'ਤੇ ਆਰਾਮ ਨਾਲ ਸੌ। ਮੈਂ ਨਾ ਬੰਦਾ ਮਾਰਿਆ ਨਾ ਕੀੜੀ ਮਾਰੀ, ਮੈਂ ਆਰਾਮ ਨਾਲ ਸੁੱਤਾ। ਤੂੰ ਇੰਨੇ ਬੰਦੇ ਮਾਰ ਕੇ ਸੌਣ ਦੀ ਬਿਰਤੀ ਰੱਖਦਾ ਹੈ, ਮੈਂ ਤਾਂ ਇੱਕ ਕੀੜੀ ਵੀ ਨਹੀਂ ਮਾਰੀ ਅਤੇ ਮੈਂ ਬੜੇ ਆਰਾਮ ਨਾਲ ਲੰਮੇ ਪਿਆ। ਉਸ ਇਤਿਹਾਸ ਇਸ ਗੱਲ ਦਾ, ਕਿਉਂਕਿ ਮੈਨੂੰ ਥੀਸਿਸ ਲਿਖਣ ਦਾ ਮੌਕਾ ਮਿਲਿਆ ਸੀ ਇੱਕ ਪੋਰਸ ਅਤੇ ਸਿਕੰਦਰ ਦੇ ਉੱਪਰ, ਜਦੋਂ ਪੜ੍ਹਦੇ ਸੀ ਉਦੋਂ ਇਹ ਪੂਰਾ ਦਾ ਪੂਰਾ ਜਦੋਂ ਲਿਖਿਆ, ਕਹਿੰਦੇ ਸੀ ਕਿ ਅਟਕ ਦਰਿਆ ਤੋਂ ਬਾਅਦ ਹੀ ਕਮਜ਼ੋਰ ਹੋ ਗਿਆ ਸੀ ਸਿਕੰਦਰ, ਕਿਉਂਕਿ ਉਸ ਵਕਤ ਵਾਪਸ ਨਹੀਂ ਸੀ ਮੁੜ ਸਕਿਆ, ਉਹਦੇ ਅੰਦਰ ਇੰਨੀ ਵੱਡੀ ਚੋਟ ਲੱਗ ਗਈ ਸੀ ਕਿ ਇੱਕ ਬੰਦਾ ਇੱਕ ਕੀੜੀ ਮਾਰ ਕੇ ਵੀ ਨਹੀਂ, ਉਹਦੇ ਕੋਲ ਇੱਕ ਕੀੜੀ ਵੀ ਨਹੀਂ ਮਰੀ ਅਤੇ ਉਹ ਸੁੱਖ ਸਹਿਤ ਦਰਿਆ ਦੇ ਕਿਨਾਰੇ 'ਤੇ ਰੇਤ 'ਤੇ ਬਾਂਹ ਪਸਾਰ ਕੇ ਬੈਠਾ, ਮੈਂ ਕਰੋੜਾਂ ਬੰਦੇ ਮਾਰ ਕੇ ਇਹਦੇ ਵੀ ਅਸ਼ਾਂਤ ਬੈਠਾ। ਅਤੇ ਗੁਰਮੁਖੋ ਇੱਥੇ ਇਹ ਇਨਸਾਨ ਕਹੇ ਵੀ ਉਹ ਬੰਦਾ ਚਲਾ ਜਾਏ, ਬੰਦਾ ਨਾ ਮੇਰੇ ਸਾਹਮਣੇ ਹੋਵੇ, ਇੱਥੇ ਮੇਰਾ ਤਾਂ ਕੰਮ ਬਹੁਤ ਤਾਂ ਚੜ੍ਹਦਾ। ਅਤੇ ਗੁਰਮੁਖੋ ਇੱਥੇ ਭਾਵੇਂ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਬਿਰਤੀ ਰੱਖਾਂਗੇ ਅਤੇ ਪ੍ਰਾਪਤੀ ਕੋਈ ਨਹੀਂ। ਮਹਾਰਾਜ ਕਹਿਣ ਲੱਗੇ, ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆ। ਅੰਧਾ ਹੈ, ਮਹਾਰਾਜ ਕਹਿੰਦੇ ਉਹਨੂੰ ਦਿਸਦਾ ਨਹੀਂ ਹੈ, ਸੱਚ ਨਹੀਂ ਦਿਸਦਾ ਪਿਆ। ਸੋ ਮੂਰਖ ਅੰਧਾ ਅਗਿਆਨੀ ਹੈ, ਅਗਿਆਨ। ਮਹਾਰਾਜ ਕਹਿਣ ਲੱਗੇ ਅਣਜਾਣ ਪੁਣੇ ਦੇ ਅਧੀਨ ਪ੍ਰਾਪਤ ਕੀਤਾ ਹੋਇਆ ਬਹੁਤ ਕੁਝ ਉਹਨੂੰ ਅਗਿਆਨ ਕਿਹਾ ਜਾਂਦਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੈ। ਨਿਮਰਤਾ ਆਉਣੀ ਬਹੁਤ ਉੱਤਮ ਹੈ, ਨਿਮਰਤਾ ਕਹਿ ਦੇਣੀ ਬਹੁਤ ਸੌਖੀ ਹੈ। ਇੱਥੇ ਦੋ ਸ਼ਬਦ ਕਿਸੇ ਨੂੰ ਵੀ ਕਹਿ ਦਿਓ, ਤੁਸੀਂ ਮੈਨੂੰ ਕਹਿ ਦਿਓ, ਹੰਕਾਰ ਪੈਦਾ ਹੋ ਜਾਏਗਾ। ਤੁਸੀਂ ਇੱਕ ਬੱਚੇ ਨੂੰ ਕਹਿ ਦਿਓ ਕਿ ਤੂੰ ਆਹ ਕੰਮ ਠੀਕ ਨਹੀਂ ਕੀਤਾ, ਉਹ ਅੱਗੋਂ ਤੁਹਾਡੇ ਦੁਆਲੇ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੈ। ਨਿਮਰਤਾ, ਕਿਰਪਾ ਕਰਕੇ, ਬਣਾਉਟੀ ਨਹੀਂ, ਵਿਖਾਵਾ ਨਹੀਂ। ਜਿੱਦਣ ਵਾਕਿਆ ਉਹਨੇ ਨਿਮਰਤਾ ਪ੍ਰਗਟ ਕਰ ਦਿੱਤੀ ਅਤੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਨਾਨਕ ਈਹਾਂ ਸੁੱਖ, ਇੱਥੇ ਤਾਂ ਸੁੱਖ ਹੈ ਹੀ ਹੈ, ਨਾਨਕ ਈਹਾਂ ਸੁੱਖ ਆਗੈ ਇਸ ਜੀਵਨ ਵਿੱਚ। ਮਹਾਰਾਜ ਕਹਿਣਗੇ ਨਾਨਕ ਈਹਾਂ ਮੁਕਤ, ਮਹਾਰਾਜ ਕਹਿਣਗੇ ਇੱਥੇ ਮੁਕਤ ਹੈ, ਭਾਵ ਮੂੰਹ ਨਾਮ ਬੰਧਨ ਦਾ ਹੈ, ਕੱਤ ਨਾਮ ਕੱਟੇ ਜਾਣ ਵਾਲਿਆਂ ਦਾ ਹੈ, ਮੁਕਤੀ ਹੈ, ਆਗੈ ਸੁੱਖ ਪਾਵੈ। ਮਹਾਰਾਜ ਕਹਿਣਗੇ ਇੱਥੇ ਤਾਂ ਮੁਕਤ ਹੈ ਹੀ ਹੈ, ਅੱਗੇ ਵੀ ਸੁੱਖ ਦੀ ਪ੍ਰਾਪਤੀ ਹੈ, ਜਿਹਨੂੰ ਮਹਾਰਾਜ ਜੀ ਨੇ ਕਿਹਾ ਆਗਿਆ ਸੁੱਖ ਮੇਰੇ ਮੀਤਾ ਪਾਛੇ ਅਨੰਦ ਪ੍ਰਭ ਕੀਤਾ। ਇਹ ਬਖਸ਼ਿਸ਼ ਹੈ। ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਤਰਸ ਕਰੋ, ਆਪ ਮਿਹਰ ਕਰੋਗੇ ਤਾਂ ਬਖਸ਼ਿਸ਼ ਦੇ ਪਾਤਰ ਬਣਾਂਗੇ, ਨਹੀਂ ਤਾਂ ਨਿੱਜ ਅਤੇ ਚੰਗਿਆਈ ਕਰਦਾ ਕਰਦਾ ਵੀ ਬੁਰਾ ਸੋਚ ਕੇ ਚਲਾ ਜਾਂਦਾ। ਸਤਿਗੁਰੂ ਕਿਰਪਾ ਕਰਨੀ ਨਹੀਂ, ਹਾਜ਼ਰੀ ਪ੍ਰਵਾਨ ਕਰਨੀ, ਭੁੱਲ ਚੁੱਕਾਂ ਦੀ ਖਿਮਾ, ਸਤਿਗੁਰੂ ਜੀ ਦੀ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ ਆਪ ਜੀ, ਤਰਸ ਕਰੋ, ਕਰੋ ਕਿਰਪਾ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਕਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੜ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ 7:20 ਤੱਕ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ।

बोलो जी वाहिगुरु। एक ओंकार श्री वाहिगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक लई ध्याय। फिर अंगद गुर ते अमरदास रामदास हुई सहाय। अर्जुन हर गोबिंद नौ सिमरो श्री हर राय। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰਨਾ ਨਿਧਿਆ ਵੈ ਧਾਏ। ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕਿਨ ਡਿੱਠ ਕੀਤਾ। ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ। ਇਤ ਦੇਖ ਦੇਖ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਨਾਮਾਂ ਦੇ। ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਇਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਗੁਰਸ਼ਬਦ ਵਿਚਾਰਾਂ ਹੋਈਆਂ, ਆਰਤੀ ਕੀਰਤਨ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਓ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਭਾਈ ਰਛਪਾਲ ਸਿੰਘ ਜੀ ਵੱਲੋਂ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਸਤਿਗੁਰੂ ਜੀ ਓ ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਸਤਿਗੁਰੂ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੇਈ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਚਰਨ ਸਰਨ ਚਲ ਜਾਏ ਸਿੱਖ ਤਾਂ ਚਰਨ ਸਰਨ ਜਗਤ ਚਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ ਆਗਿਆ ਤਾਹੇ ਸਕਲ ਸੰਸਾਰ ਹੈ ਹਿਤਾਵੈ। ਸਤਿਗੁਰ ਸਿਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ ਤਾਂ ਕਿ ਸਿੱਖ ਸੁਨਤ ਪਰਮ ਪਦ ਪਾਵੈ।

0: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੇ ਦਿਹਾੜੇ 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ 28 ਅਗਸਤ ਦਿਨ ਸ਼ੁੱਕਰਵਾਰ ਨੂੰ ਗੁਰੂ ਰਾਧੋਰੇ ਦਿਵਸ ਮਨਾਇਆ ਜਾਵੇਗਾ। 30 ਅਗਸਤ ਦਿਨ ਐਤਵਾਰ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਦਿਵਸ ਮਨਾਇਆ ਜਾ ਰਿਹਾ ਹੈ। ਸੋ ਨਾਲ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਤਰ੍ਹਾਂ ਆਪਾਂ ਰੋਜ਼ਾਨਾ ਸਟੇਜ ਤੋਂ ਅਨਾਊਂਸਮੈਂਟ ਕਰਦੇ ਹਾਂ ਕਿ ਕੱਲ੍ਹ ਨੂੰ 11 ਤਰੀਕ ਨੂੰ ਆਸਟ੍ਰੇਲੀਆ ਦੀ ਜਨਗਣਤਾ, ਆਸਟ੍ਰੇਲੀਆ ਮਰਦਮਸ਼ੁਮਾਰੀ 2026 ਹੋਣ ਜਾ ਰਹੀ ਹੈ। ਸੋ ਬੇਨਤੀ ਹੈ ਕਿ ਕੱਲ੍ਹ ਦਾ ਦਿਨ ਹੀ ਹੈ, ਕਈ ਗੁਰਮੁਖ ਪਿਆਰਿਆਂ ਨੂੰ ਇਸ ਬਾਰੇ ਪਤਾ ਨਹੀਂ ਹੈ ਕਿ ਉਹ ਜਿਹੜਾ ਫੋਰਮ ਆ ਉਹ ਆਪਾਂ ਔਨਲਾਈਨ ਭਰਨਾ ਹੈ। ਸੈਂਸਸ ਫੋਰਮ ਜਿਹੜਾ ਹੈ ਉਹਦੇ ਵਿੱਚ 21 ਨੰਬਰ ਲੈਂਗੁਏਜ ਸਪੋਕਨ ਐਟ ਹੋਮ ਦੇ ਵਿੱਚ ਪੰਜਾਬੀ ਜ਼ਰੂਰ ਦਰਜ ਕਰਨੀ ਹੈ ਅਤੇ 23 ਨੰਬਰ ਕੋਲਮ ਦੇ ਵਿੱਚ ਸਿੱਖ ਪੰਜਾਬੀ ਜ਼ਰੂਰ ਲਿਖਣੇ ਆ ਅਤੇ 24 ਨੰਬਰ ਕੋਲਮ ਦੇ ਵਿੱਚ ਰਿਲੀਜੀਅਨ ਧਰਮ ਦੇ ਵਿੱਚ ਸਿੱਖਇਜ਼ਮ ਜ਼ਰੂਰ ਦਰਜ ਕਰਨਾ, ਕਿਉਂਕਿ ਕੱਲ੍ਹ ਸਵੇਰ ਦੇ ਦਿਨ ਦੇ ਆਪਾਂ ਇਹ ਫਾਰਮ ਆਪਾਂ ਜ਼ਰੂਰ ਭਰੀਏ। ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਨੇ ਭਰ ਲਿਆ ਹੈ ਉਹਨਾਂ ਨੂੰ ਬੇਨਤੀ ਕਿ ਦੂਜਿਆਂ ਨੂੰ ਦੱਸਿਆ ਜਾਵੇ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਇਹ ਸਾਡੀ ਕੌਮ ਦੀ ਸਹੀ ਗਿਣਤੀ ਪਹਿਚਾਣ ਨੂੰ ਦਰਸਾਉਣ ਦੇ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਜਿੰਨੀ ਸਾਰੀ ਗਿਣਤੀ ਹੋਵੇਗੀ ਉਨੀ ਸਾਡੀ ਕਮਿਊਨਿਟੀ ਦੀ ਨੁਮਾਇੰਦਗੀ ਅਤੇ ਲੋੜਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਮਦਦ ਮਿਲੇਗੀ। ਸੋ ਬੇਨਤੀ ਹੈ ਕਿ ਜਿਹੜੇ ਗੁਰਮੁਖ ਪਿਆਰਿਆਂ ਨੂੰ ਇਸ ਬਾਰੇ ਨਹੀਂ ਪਤਾ, ਕਿਉਂਕਿ ਉਹਦੇ ਬਾਰੇ ਆਪਾਂ ਜੋ ਨੋਟਿਸ ਬੋਰਡ 'ਤੇ ਵੀ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੇ 3 ਕੌਲਮ ਹੈ ਕਿਵੇਂ ਭਰਨੇ ਆ। ਸੋ ਬੇਨਤੀ ਹੈ ਕਿ ਕੱਲ੍ਹ ਦੇ ਦਿਨ ਦੇ ਵਿੱਚ ਇਹ ਆਪਾਂ ਸੈਂਸਸ ਫਾਰਮ ਜਿਹੜਾ ਹੈ ਉਹ ਭਰਨ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹੇਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ

ਸਾਰੀ ਜਿਤ ਸੁਹ ਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਵੜੇ ਸਮਾਰੀਆਂ ਨੇ ਦੇਖਿਆ ਗਾ ਦੇਵਣ ਹਾਰ, ਤੇਰੇ ਦਾਨ ਕੀਮਤ ਨਾ ਪਵੈ ਤਿਸਦਾ ਤੇ ਗਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੁਮੇਲ। ਕਰ ਕਰੇ ਹੋ ਪਾਹੁਚਾ ਸਦਣ ਤਪਵਨ, ਸਦਣ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ। ਰਾਗਾ ਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋ ਵੇਸ ਅਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਅਸਿਆ ਘੜੀਆਂ ਪੈਰਾਂ, ਥਿੱਤੀ ਵਾਰੀ ਮਾਹ ਹੋਆ, ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਧੁਨਾ ਸ੍ਰੀ ਮਹੱਲਾ ਪਹਿਲਾ। ਗਗਨ ਮਹਿਥਾਲ ਰਵ ਚੰਦ ਦੀਪਕ ਬਨੇ, ਤਾਰਕ ਮੰਡਲ ਜਨਕ ਮੋਤੀ ਧੂਪ, ਮਲ ਆਣ ਲ ਪਵਣ ਚਬ ਰੋਕਰੇ, ਸਕਲ ਬਨ ਰਾਏ ਫੁਲੰਤ ਜੋਤੀ। ਐਸੀ ਆਰਤੀ ਹੋਈ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹ ਕਉ, ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਜੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਣਦਿਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕਾ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧਨ ਗਰਬਾ ਭਰਿਆ, ਮੇਰਾ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪਨ ਵੱਡਾ ਹੈ, ਕਰ ਡੰਡੌਤ ਪਨ ਵੱਡਾ ਹੈ ਰਹਾਓ। ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨ ਅੰਤਰ ਹੋ ਮੈਂ ਕੰਡਾ ਹੈ, ਜੋ ਜੋ ਚਲੈ ਚੁ ਵੈਦਕ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਸੋ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਏ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ, ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ। ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਤਾਂ ਨਿਉਟਿਆਂ ਦੇ ਉੱਠ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੀ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚਿਆਂ ਸੰਗਤ ਨੂੰ ਆਪਣੇ ਖੁੱਲ੍ਹੇ ਦਰਸ਼ਨ ਦਾ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ, ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਰਮਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਹੋਏ ਬੇਅੰਤ ਪ੍ਰਕਾਰ ਦੇ ਭੁੱਲਾਂ ਗਲਤ ਰਖਿਆ ਬਖਸ਼ ਦੇਣੀ ਜੀ। ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪਹਿਰ ਦੇਣਾ ਐਸੇ ਸੁੱਖਾਂ ਨਾਲ ਬਤੀਤ ਹੋਇਆ ਹੈ, ਚਾਰ ਪਹਿਰ ਰਹਿਣ ਆਈ ਹੈ। ਪਾਣੀ ਅੰਦਰ ਬਤੀਤ ਕਰਾਉਣੀ, ਕਿਰਪਾ ਕਰਨੀ ਜੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ, ਪ੍ਰਕਾਸ਼ ਸਥਾਨਾਂ ਤੋਂ ਨਿਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੀ ਜੀ ਅੰਗ ਸੰਸਾਈ ਨੂੰ ਚੜ੍ਹਦੇ ਕਲਾ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਪ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਿਗਠਾ ਕਰਹਾਏ ਆ। ਉਲਟ ਫਈ ਜੀਵਿਤ ਮਰ ਜਾ ਗਿਆ, ਸਾਬਤ ਰਵੀ ਮਨ ਹਰ ਸੋ ਲਾ ਗਿਆ, ਰਸ ਸੰਗ੍ਰਹੀ ਬਿਖੋ ਪਰ ਹਰ ਤਿਆਗਿਆ, ਫਾਇ ਵਿਸੇ ਜਮ ਖਾਫੋ ਫਾ ਗਿਆ। ਸਾਧ ਰਹੀ ਵਾਦ ਅਹੰਕਾਰਾ, ਜਿਤੇ ਹਰ ਸੋ ਲਾਤਾ ਹੁਕਮ ਅਪਾਰਾ, ਜਾਤ ਰਹੀ ਪਤ ਕੀ ਆਚਾਰਾ, ਦ੍ਰਿਸ਼ਟ ਬਹੀ ਸੁਗ ਆਤਮ ਧਾਰਾ। ਤੋਜ ਵੇ ਨਾ ਕੋਏ ਨਾ ਦੇਖੋ ਮੀਤ, ਕਿਸੇ ਬੁਕੇ ਦੇਵੋ ਚੀਤ, ਕਿਸ ਪੁੱਛੋ ਕਿਸ ਲਾਗੋ ਪਾਈ, ਕਿਸ ਉਪਤੀ ਸਰ ਹਾਲ ਵਿਲਾਈ, ਗੁਰ ਸੀ ਵੀ ਗੁਰ ਲਾਗੋ ਪਾਈ, ਭਗਤ ਕਰੀ ਰਾਚੋ ਹਰ ਨਾਏ, ਸਿੱਖਿਆ ਦੀਖਿਆ ਭੋਜਨ ਫਾਓ, ਹੁਕਮ ਸੰਜੋਗੀ ਨਿਰਕਰ ਜਾਓ।

ਜਿਨ ਕਹਿ ਜਾਓ ਤਿਨ ਕਹਿਣੋ ਬੁਖਾਨਿਆ, ਜਿਨ ਪੂਜਾ ਦਿਨ ਸਹਿਜ ਪਛਾਨਿਆ, ਦੇਖ ਵਿਚਾਰੋ ਮੇਰਾ ਮਨ ਬਾਨਿਆ। ਕੀਰਤ ਸੂਰਤ ਮੁਕਤੀ ਕਨਾਈ, ਤਹੀ ਨਿਰੰਜਰਿਆ ਸੁਮਾਈ, ਨਿਜ ਘਰ ਵਿਆਪ ਰਿਹਾ ਨਿਜ ਠਾਈ, ਉਸਤਤ

ਦੂਜੀ ਦੁਰਮਤ ਆਖੇ ਤੂੰ ਹੀ ਆਵੇ ਜਾਏ ਮਰੇ ਦੂਜਾ ਹੋਏ ਧਰਨ ਗਗਨ ਨੈ ਦੇਖੂ ਦੋਏ ਨਾਰੀ ਪੁਰਖ ਸਵਾਈ ਲੋਏ ਰਾਵ ਸੱਸ ਦੇਖੋ ਦੀਪ ਕੁਜਿਆਲਾ ਸਰਬ ਨਿਰੰਤਰ ਪ੍ਰੀਤੋਂ ਵਾਲਾ ਕਰ ਕਿਰਪਾ ਮੇਰਾ ਜਿਤ ਲਾਇਆ ਸਤਿਗੁਰ ਮੁਖੋ ਗੇਕ ਪੁਜਾਇਆ ਗੇਕ ਨਿਰੰਜਨ ਗੁਰਮੁਖ ਜਾਤਾ ਦੂਜਾ ਮਾਰ ਸਬਦ ਪੁਛਤਾ ਏਕੋ ਹੁਕਮ ਵਰਤੈ ਸਲੋਈ ਗੇਕ ਸਤੀ ਸਮੂ ਪਤ ਹੋਈ ਰਾਹ ਦੋਵੈ ਖਸਮ ਏਕੋ ਜਾਣ ਗੁਰ ਕੈ ਸਬਦ ਹੁਕਮ ਪੁਛਾਣ ਸਗਲ ਰੂਪ ਵਰਨ ਮਨ ਮਾਹੀ ਕਹੁ ਨਾਨਕੀ ਕੋ ਸਾਲਾਹੀ ਗੌੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੀ ਤਾਂ ਸਾਚਾ ਮੁਗਧ ਭੇਦ ਕਾ ਜਾਣੈ ਕਾਚਾ ਐਸਾ ਜੋਗੀ ਜੋਤ ਵਿਚਾਰੈ ਪੰਚ ਮਾਰ ਸਾਚ ਗੁਰ ਥਾਰ ਰਹਾਉ ਜਿਸ ਕੈ ਅੰਤਰ ਸਾਚ ਵਸਾਵੈ ਜੁਗ ਜੁਗਤ ਕੀ ਕੀਮਤ ਪਾਵੈ ਰਾਵ ਸੱਸ ਗੇ ਕੋ ਗ੍ਰਹਿ ਉਦਿਆਨੈ ਕਰਨੀ ਕੀਰਤ ਕਰਮ ਸੁਮਾਨੈ

ਪਾਠ ਪੁਰਾਣ ਕਹੋ ਨਾਨਕੇ ਪਰਮ ਪਰਮਾਨ ਗੌੜੀ ਮਹੱਲਾ ਪਹਿਲਾ ਖਿਮਾ ਗਹੀ ਵ੍ਰਤਸ਼ੀਲ ਸੰਦੋਖ ਰੋਗਨ ਵਿਆਪੈ ਨਾ ਜੋ ਦੋਖ ਮੁਕਤ ਭਈ ਪੈ ਰੂਪਨ ਰੇਖੰ।

ਤੇਰੇ ਮਨ ਭਾਵੈ ਕਾਲ ਜਾਲ ਮਮ ਅਗਨੀ ਜਾਰੀ ਜਰਾ ਵਰਣ ਗਤ ਗਰਭ ਨਵਾਰੀ ਆਪ ਤਰੇ ਪਿਤਰੀ ਦੇ ਤਾਰੇ।

ਭੁੱਲੋ ਰਾਵਣ ਮੁਗਧ ਅਚੇਤ, ਲੁੱਟੀ ਲੰਕਾ ਸੀਸ ਸਮੇਤ, ਗਰਭ ਗਿਆ ਮੇਨ ਸਤਿਗੁਰ ਹੀਤ। ਸਾਹਸ ਬਾਹੁ ਮਦ ਕੀਟ ਮੈਂ ਖਾਸਾ, ਹਰਨਾਗ ਚਲੇ ਨਖੋ ਵਿਦਾਸਾ, ਦੈਤ ਸੰਹਾਰੀ ਬਿਨ ਭਗਤ ਅਭਿਆਸਾ। ਜਲਾ ਸੰਧ ਕਾਲ ਜਮਨ ਸੰਘਾਰੇ, ਰਖਤ ਬੀਜ ਕਾਲ ਨੇਮ ਬਿਤਾਰੇ, ਦੈਤ ਸੰਘਾਰ ਸਬਦ ਨਿ ਸੰਤ ਨਿ ਤਾਰੇ, ਆਪੇ ਸਤਿਗੁਰੂ ਸਬਦ ਵਿਚਾਰੇ। ਦੂਜੇ ਫਾਏ ਦੈਤ ਸੰਘਾਰੇ, ਗੁਰਮੁਖ ਸਾਜ ਭਗਤ ਨਿ ਤਾਰੇ, ਬੂਟਾ ਦਲ ਜੋ ਪਤ ਖੋਈ, ਰਾਮ ਨੂੰ ਜਾਣਿਆ ਕਰਤਾ ਸੋਈ, ਜਨ ਕੋ ਦੁੱਖ ਬਚੈ ਦੁੱਖ ਹੋਈ। ਜਨਮੀ ਜੈ ਗੁਰੂ ਸਬਦਨ ਜਾਣਿਆ, ਕਿਉਂ ਸੁ ਪਾਵੈ ਫਰਮ ਫੁਲਾਨਿਆ, ਇੱਕ ਤੁਲ ਫੂਲੇ ਬਹੁਤ ਪਛਤਾਨਿਆ, ਕੰਸ ਕੇਸ ਜਾਣ ਊਰ ਨ ਕੋਈ, ਰਾਮ ਨੂੰ ਚੀਨਾ ਆਪਣੀ ਪਤ ਖੋਈ, ਬਿਨ ਜਗਦੀਸ਼ ਨੇ ਰੱਖੈ ਕੋਈ।

ਪਹਿਲਾਂ ਚੂਹਾ ਚੰਦਨ ਅੰਕ ਚੜਾਵੋ, ਪਾਠ ਪਟੰਬਰ ਪੈਰ ਹਟਾਵੋ, ਵੀ ਹਰ ਨਾਮ ਕਹਾ ਸੁਖ ਪਾਵੋ, ਕਿਆ ਪੈਰੂ ਕਿਆ ਗੂੜ ਦਿਖਾਵੋ।

ऊं तू कवल सगल संसार दुर्मते अग्र जगत पर जा रै सू पर गुरु शब्द विचार ਪਿੰਗ ਪਤੰਗ ਕੁੰਚਰਿਆ ਮੀਨਾ ਮਿਰਗ ਮਰੈ ਸਹਿ ਆਪਣਾ ਕੀਨਾ ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ ਕਾਮ ਜਿਤੈ ਕਾਮ ਹਿਤਕਾਰੀ ਕ੍ਰੋਧ ਬਿਨਾ ਸਹਿ ਸਗਲ ਵਿਕਾਰੀ ਪਤ ਮਤ ਖੂਬ ਹੀ ਨਾਮ ਵਿਸਾਰੀ ਪਰਕਰ ਜੀਤ ਮਨਮੁਖ ਡੋਲਾਈ ਗਲ ਜੀਵਰੀ ਥੰਦੈ ਲਪਟਾਈ ਗੁਰਮੁਖ ਛੂਟ ਸਉ ਹਰ ਗੁਣ ਗਾਏ ਜੋ ਤਨ ਵਿਧਵਾ ਪਰ ਕੋ ਦੇਈ ਕਾਮ ਦਾਮ ਜਿਤ ਪਰਵਸ ਸੇਈ ਬੀਨ ਪਿਰਾ ਤ੍ਰਿਪਤ ਨਾ ਕਬਹੂ ਹੋਈ ਪੜ ਪੜ ਪੋਥੀ ਸਿਮ੍ਰਿਤ ਪਾਠਾ ਉਮੀਦ ਪੁਰਾਣ ਪੜੈ ਸੁਨ ਥਾਡਾ ਬੀਨ ਰਸ ਰਾਤੀ ਮਨ ਬਹੁ ਨਾਟਾਓ

ਮੇਲ ਮਿਲਾਵੇ। ਬਾਹੋ ਬਾਹੋ ਦਿਸਕਾ ਜਿਸਕਾ ਹੋ ਜੀਓ, ਗੁਰੂ ਸਾਹਿਬ ਦੀ ਮਥੇ ਅੰਮ੍ਰਿਤ ਪੀ ਜਾਓ, ਨਾਮ ਬੜਾਈ ਤੁਜ ਪਾਣੇ ਦੀ ਆਓ।

ਆਕਾਸ ਪਾਤਾਲਾ ਗੁਰਮਤਿ ਨਾਮ ਨਿਬੀਸਰੈ ਸਹਿਜੀ ਪਤੁ ਪਾਈਐ ਅੰਤਰ ਸਬਦ ਨਿਧਾਨ ਹੈ ਮਿਲੇ ਆਪ ਗਵਾਈਐ ਨਦਰ ਕਰੀ ਪਰੇ ਆਪਣੀ ਗੁਣ ਅੰਕ ਸੰਭਾਵੈ ਨਾਨਕ ਮੇਲਣ ਚੂਕਈ ਲਾਹਾ ਸਚ ਪਾਵੈ ਗੌੜੀ ਮਹੱਲਾ ਪਹਿਲਾ ਗੁਰਪ੍ਰਸਾਦੀ ਬੂਜਲੀ ਤੋਂ ਹੋਏ ਨਿਵੇਦਾ ਘਰ ਕਰ ਨਾਮ ਨਿਰੰਜਨਾ ਸੂਠਾ ਗੁਰੂ ਮੇਰਾ ਬਿਨ ਗੁਰ ਸ਼ਬਦ ਨ ਛੂਟੀਐ ਦੇਖੋ ਵਿਚਾਰਾ ਜੀ ਲਖ ਕਰਮ ਕੁਮਾਵਹੀ ਬਿਨ ਗੁਰੂ ਅੰਧਿਆਰਾ ਰਹਾਉ ਅੰਧੇ ਅਕਲੀ ਵਾਹਰੀ ਕਿਆ ਦਿਨ ਸੋ ਕਹੀਐ ਬਿਨ ਗੁਰੂ ਪੰਥ ਨ ਸੂਝਈ ਕਿਤ ਵਿਤ ਨਿਰਵਹੀਐ ਖੋਟੀ ਕੂ ਖਰਾਖ ਹੈ ਖਰੀ ਸਾਰਨ ਜਾਣੈ ਅੰਧੀ ਕਾ ਨਾਉ ਪਾਰ ਖੂਕਲੀ ਕਾਲ ਵਿਡਾਣੈ ਸੂਤੀ ਕੂ ਜਾਗਤ ਕਹੈ ਜਾਗਤ ਕੋ ਸੂਤਾ ਜੀਵਿਤ ਕੋ ਮੂਆ ਕਹੀ ਮੂਏ ਨਹੀਂ ਰੋਤਾ ਆਬਦ ਕੂ ਜਾਤਾ ਕਹੈ ਜਾਤੀ ਕੂ ਆ ਜਾਉ ਪਰ ਕੀ ਕੋ ਆਪਣੀ ਕਹੈ ਆਪਣੋ ਨਹੀਂ ਪਾਏ ਆਉ ਮਿੱਠੀ ਕੂ ਕੌੜਾ ਕਹੈ ਕੜੂਏ ਕੋ ਮਿੱਠਾ ਰਾਤੀ ਕੀ ਨਿੰਦਾ ਕਰਹੀ ਐਸਾ ਕਲ ਮੈਂ ਨਿਠਾ ਚੀਰੀ ਕੀ ਸੇਵਾ ਕਰਹੀ ਠਾਕੁਰ ਨੀ ਦਿਸੈ ਭੁੱਖਰ ਨੀਰ ਬਰੋਲੀਐ ਮਾਖਣ ਨਹੀਂ ਰਿਸੈ ਇਸ ਪਰ ਜੋਰ ਥਾਏ ਲੇ ਸੋ ਗੁਰੂ ਹਮਾਰਾ ਨਾਨਕ ਜੀ ਨੈ ਆਪ ਕਉ ਸੋ ਅਪ੍ਰਿਯ ਪਾਰਾ ਸਭ ਆਪੀ ਵਰਤਦਾ ਆਪੇ ਫਰਮਾਇਆ ਗੁਰ ਕਿਰਪਾ ਤੇ ਬੂਜੀਐ ਸਭ ਭ੍ਰਮ ਸਮਾਇਆ ਰਾਗ ਗੌੜੀ ਗੁਆਰੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਮਨ ਕਾ ਸੂ

ਗੁਰਮੁਖ ਕਰਮ ਧਰਮ ਸੱਚ ਹੋਈ, ਗੁਰਮੁਖ ਅਹੰਕਾਰ ਜਲਾਏ ਦੋਈ, ਗੁਰਮੁਖ ਨਾਮ ਰਤੇ ਸੁਖ ਹੋਈ। ਆਪਣਾ ਮਨ ਪ੍ਰਭੂ ਤੋਂ ਬੂਝੋ ਸੋਈ, ਲੋਕ ਸਮਝਾਵੋ ਸੁਣੇ ਨਾ ਕੋਈ, ਗੁਰਮੁਖ ਸਮਝ ਹੋ ਸਦਾ ਸੁਖ ਹੋਈ। ਗੁਰ ਮਨਮੁਖ ਡੰਭ ਬਹੁਤ ਚਿਤਰਾਈ, ਜੋ ਕਿਸ ਕਵਾਵੈ ਸੋ ਥਾਏ ਨਾ ਪਾਈ, ਆਵੈ ਜਾਵੈ ਠੌਰਨ ਕਾਈ। ਮਨਮੁਖ ਕਰਮ ਕਰੇ ਬਹੁਤ ਅਭਿਮਾਨਾ, ਬਖਸੂ ਲਾਏ ਵਹਿ ਨਿਰਥਿਆਨਾ, ਜਮ ਪਕੜਿਆ ਤਬ ਹੀ ਪਛਤਾਨਾ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਗੁਰਪ੍ਰਸਾਦੀ ਮਿਲੈ ਹਰ ਸੋਈ, ਗੁਰੂਦਾਤਾ ਜੁਗ ਚਾਰੇ ਹੋਈ। ਗੁਰਮੁਖ ਜਾਤ ਪਤ ਨਾਮੇ ਬੜਿਆਈ, ਸਾਰਕੀ ਪੁੱਤਰੀ ਪਿਤਾ ਰਗਵਾਈ, ਨਾਨਕ ਬਿਨਾ ਵੈ ਝੂਠੀ ਚਤਰਾਈ, ਗੌੜੀ ਮਹੱਲਾ ਤੀਜਾ। ਇਹ ਜੋਕਾ ਸਰਮ ਫੜੋ ਤੂੰ ਪਾਈ, ਪੂਰਾ ਗੁਰਸਬ ਸੋਜੀ ਪਾਈ, ਇੱਥੇ ਅੱਗੇ ਹਰ ਨਾਮ ਸਿਖਾਈ। ਰਾਮ ਪੜੋ ਮਨ ਕਰੋ ਵਿਚਾਰ, ਗੁਰਪ੍ਰਸਾਦੀ ਮੈਲੂ ਧਾਰ ਰਹਾਓ,

ਹਰ ਮਨੁੱਖ ਦੇ ਅੰਦਰ ਆਪਣੇ ਮਾਲਕ ਜਿਸ ਨੇ ਇਸ ਦੀ ਰਚਨਾ ਕੀਤੀ ਹੈ ਉਸ ਦੇ ਦਰਸ਼ਨਾਂ ਦੀ ਉਸ ਨੂੰ ਮਿਲਣ ਦੀ ਤਾਂਘ ਹੈ। ਉਸ ਦੀ ਪ੍ਰਾਪਤੀ ਲਈ ਬਹੁਤ ਸਾਰੇ ਲੋਕਾਂ ਨੇ ਕਈ ਤਰ੍ਹਾਂ ਦੇ ਭੇਖ ਧਾਰਨ ਕੀਤੇ, ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਸਗੋਂ ਭੇਖ ਧਾਰ ਕੇ ਕਰਮ ਕਾਂਡ ਕਰਕੇ ਹਉਮੈ ਹੀ ਵਧੀ। ਇਸ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਉਹਨਾਂ ਭੇਖਾਂ ਅਤੇ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਹਨ ਅਤੇ ਬੜੇ ਪਿਆਰ ਨਾਲ ਸਮਝਾਉਂਦੇ ਹਨ। ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਉਸ ਦੀ ਪ੍ਰਾਪਤੀ ਲਈ ਉਸ ਦੇ ਦਰ ਉੱਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ, ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰ। ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਉਹ ਫੋਕਟ ਕਰਮ ਜਿਨ੍ਹਾਂ ਦੇ ਕੀਤਿਆਂ ਕੋਈ ਲਾਭ ਨਹੀਂ ਅਤੇ ਨਾ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ ਕਿ ਵੇਦਾਂ ਦਾ ਪਾਠ ਕਰਨਾ ਅਤੇ ਉਹਨਾਂ ਦੀ ਕੇਵਲ ਵਿਚਾਰ ਕਰ ਲੈਣੀ ਜਾਂ ਨਿਉਲੀ ਕਰਮ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ, ਸਗੋਂ ਪੰਜਾਂ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਵੀ ਛੁਟਕਾਰਾ ਨਹੀਂ ਹੋਇਆ ਅਤੇ ਅਹੰਕਾਰ ਹੋਰ ਵੱਧ ਗਿਆ। ਉਹ ਪ੍ਰਭੂ ਮੌਨ ਧਾਰਨ ਕਰਨ ਨਾਲ ਬਰਤਨਾਂ ਦਾ ਤਿਆਗ ਕਰਕੇ ਕੇਵਲ ਹੱਥਾਂ ਨੂੰ ਹੀ ਆਪਣੇ ਬਰਤਨ ਬਣਾਉਣਾ, ਕੱਪੜਿਆਂ ਦਾ ਤਿਆਗ ਕਰਕੇ ਨੰਗਾ ਰਹਿਣਾ, ਘਰ ਛੱਡ ਕੇ ਜੰਗਲਾਂ ਵਿੱਚ ਰਹਿਣ ਨਾਲ ਦੁਬਿਧਾ ਦੂਰ ਨਹੀਂ ਹੁੰਦੀ, ਨਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਪ੍ਰਾਪਤੀ ਲਈ ਤੀਰਥਾਂ 'ਤੇ ਵਾਸਾ ਕਰ ਲੈਣਾ ਜਾਂ ਸਿਰ ਉੱਤੇ ਆਰਾ ਚਲਵਾਉਣ ਨਾਲ ਜਾਂ ਅਜਿਹੇ ਲੱਖਾਂ ਹੀ ਯਤਨ ਕਰਨ ਨਾਲ ਹਿਰਦੇ ਦੀ ਮੈਲ ਦੂਰ ਨਹੀਂ ਹੁੰਦੀ। ਜੇ ਕੋਈ ਬਹੁਤ ਦਾਨੀ ਬਣ ਕੇ ਇਸਤਰੀ, ਹਾਥੀ, ਘੋੜੇ, ਅੰਨ, ਕੱਪੜੇ ਅਤੇ ਜ਼ਮੀਨ ਆਦਿ ਦਾਨ ਕਰਕੇ ਉਸ ਪ੍ਰਭੂ ਦੀ ਪ੍ਰਾਪਤੀ ਚਾਹੇ ਤਾਂ ਵੀ ਨਹੀਂ ਹੋ ਸਕਦੀ। ਯੋਗ ਦੇ 84 ਆਸਣ ਕਰ ਲਵੇ, ਸਿੱਧੀ ਪ੍ਰਾਪਤ ਕਰ ਲਵੇ, ਆਪਣੀ ਉਮਰ ਲੰਬੀ ਕਰ ਲਵੇ ਤਾਂ ਵੀ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਪੂਜਾ ਅਰਚਾ ਡੰਡੌਤ ਖਟ ਕਰਮ ਵੀ ਕਰੇ ਤਾਂ ਵੀ ਹਉਮੈ ਦਾ ਹੀ ਪਸਾਰਾ ਵੱਧਦਾ ਹੈ। ਪਰਮਾਤਮਾ ਨੂੰ ਭੁੱਲ ਕੇ ਮਨ ਨੂੰ ਰੰਗ ਤਮਾਸ਼ਿਆਂ, ਸੁੱਖ ਦੇ ਸਾਧਨਾਂ ਨਾਲ ਹੰਕਾਰ ਪੈਦਾ ਕਰਕੇ ਮਨੁੱਖ ਨਰਕਾਂ ਦੇ ਰਾਹ ਤੁਰ ਪੈਂਦਾ ਹੈ। ਇਸ ਲਈ ਇਹਨਾਂ ਸਭ ਕਰਮ ਕਾਂਡਾਂ ਨਾਲੋਂ ਸ਼ੁਭ ਕਰਮ ਹੈ ਪਰਮਾਤਮਾ ਦੀ ਕੀਰਤੀ, ਸਿਫਤ, ਵਡਿਆਈ, ਗੁਣਾਂ ਦਾ ਗਾਇਨ ਕਰਨਾ, ਜਿਸ ਨੂੰ ਉਹ ਵਾਹਿਗੁਰੂ ਆਪਣੀ ਮਿਹਰ ਕਰਕੇ ਆਪਣੀ ਸਿਫਤ ਕਰਵਾ ਲਵੇ ਉਸ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਸ ਦਾ ਸੇਵਕ ਬਣ ਜਾਂਦਾ ਹੈ, ਉਸ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਸਾਹਿਬ ਬਖਸ਼ਿਸ਼ ਕਰ ਰਹੇ ਹਨ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ।

ਜਿਨ੍ਹਾਂ ਦੇ ਮਨ ਵਿੱਚ ਪਿਆਸ ਲੱਗ ਜਾਂਦੀ ਦਰਸ਼ਨਾਂ ਦੀ ਤਾਂਘ ਜਿਨ੍ਹਾਂ ਨੂੰ ਆਸ ਲੱਗ ਜਾਵੇ ਆਸ ਪੂਰੀ ਹੋ ਜਾਂਦੀ ਪਰ ਕਿਤੇ ਆਸ ਲੱਗ ਜਾਵੇ ਬਾਬਾ ਫਰੀਦ ਵਾਂਗੂ ਬਾਬਾ ਫਰੀਦ ਨੂੰ ਆਸ ਲੱਗੀ ਤੇ ਬਾਬਾ ਫਰੀਦ ਨੇ ਵੀ ਬਚਨ ਕਹਿ ਦਿੱਤਾ ਇਹ ਦੋਏ ਨਹਿਣਾ ਮਤ ਛੋਹੋ ਫਿਰ ਦੇਖ।

ਇਹਨਾਂ ਨੂੰ ਆਸ ਲੱਗ ਜਾਂਦੀ। ਆਸ ਲੱਗ ਗਈ, ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਰਹਿਣ ਵਾਲਾ ਜਿਹਦਾ ਨਾਮ ਸੁਥਰਾ, ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਰ ਵਕਤ ਸੇਵਾ ਕਰਦਾ, ਸਤਿਗੁਰਾਂ ਦੇ ਦੀਦਾਰ ਕਰਦਾ, ਜਦੋਂ ਦਿਲ ਚਾਹੇ ਅੰਦਰ ਚਲੇ ਜਾਂਦਾ, ਜਦੋਂ ਦਿਲ ਚਾਹੇ ਬਾਹਰ ਆ ਜਾਂਦਾ। ਪਰ ਇੱਕ ਦਿਨ ਪਹਿਰੇਦਾਰਾਂ ਨੇ ਵਿਚਾਰ ਕੀਤੀ ਹੋਵੇ ਨਾ, ਅਸੀਂ ਪਹਿਰੇ 'ਤੇ ਖੜੇ ਹੁੰਦੇ ਹਾਂ, ਆ ਸੁਥਰਾ ਜਦੋਂ ਇਹਦਾ ਦਿਲ ਕਰਦਾ ਅੰਦਰ ਚਲੇ ਜਾਂਦਾ, ਬਿਨਾਂ ਪੁੱਛਿਆ ਚਲੇ ਜਾਂਦਾ, ਹੋਵੇ ਨਾ ਇਹਨੂੰ ਇਨਕਾਰ ਕਰ ਦਿੱਤਾ ਜਾਵੇ, ਮਨਾ ਕਰ ਦਿੱਤਾ ਜਾਵੇ। ਪਹਿਰੇਦਾਰਾਂ ਨੇ ਸੁਥਰੇ ਨੂੰ ਬੁਲਾਇਆ, ਸੁਥਰਿਆ ਅੱਜ ਤੋਂ ਬਾਅਦ ਤੂੰ ਅੰਦਰ ਨਹੀਂ ਜਾ ਸਕਦਾ, ਬਿਨਾਂ ਪੁੱਛਿਆ ਤੂੰ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇਗੀ, ਪ੍ਰਸ਼ਾਦ ਹੋਵੇਗਾ ਤੇ ਅੰਦਰ ਜਾ ਸਕਦਾ। ਪਰ ਸੁਥਰਾ ਇਤਨਾ ਗਰੀਬ ਕਿੱਥੋਂ ਧਨ ਲਿਆਵੇ, ਰੋਜ਼ ਦੀਦਾਰ ਕਰਨ ਵਾਸਤੇ ਕਿੱਥੋਂ ਮਾਇਆ ਲੈ ਕੇ ਆਵੇ, ਕਿੱਥੋਂ ਪ੍ਰਸ਼ਾਦ ਲਿਆਵੇ, ਪਾਬੰਦੀ ਲੱਗ ਗਈ। ਪਰ ਹਰ ਵਕਤ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਵਾਲਾ ਸੁਥਰਾ ਹੁਣ ਸਤਿਗੁਰਾਂ ਦੇ ਦੀਦਾਰ ਤੋਂ ਬਗੈਰ ਕਿਵੇਂ ਰਹਿ ਸਕਦਾ। ਅੰਮ੍ਰਿਤ ਵੇਲਾ ਹੋਇਆ, ਅੰਦਰ ਜਾਣ ਲੱਗਾ, ਪਹਿਰੇਦਾਰਾਂ ਨੇ ਬਾਹਰ ਤੋਂ ਫੜਿਆ, ਰੋਕ ਦਿੱਤਾ। ਮਨ ਵਿੱਚ ਬੜੀ ਸੱਟ ਵੱਜੀ, ਪਹਿਰੇਦਾਰਾਂ ਨੇ ਪਾਬੰਦੀ ਲਾ ਦਿੱਤੀ। ਸ਼ਾਮ ਪਈ, ਫਿਰ ਜਾਣ ਲੱਗਾ ਤੇ ਪਹਿਰੇਦਾਰਾਂ ਨੇ ਝਾੜ ਪਾਈ, ਸੁਥਰਿਆ ਕਿੰਨੀ ਕੁ ਵਾਰ ਤੈਨੂੰ ਕਹਿਣਾ ਪਵੇਗਾ, ਅੱਜ ਤੋਂ ਬਾਅਦ ਤੂੰ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇਗੀ ਮੱਥਾ ਟੇਕਣ ਵਾਸਤੇ ਤੇ ਅੰਦਰ ਜਾ ਸਕਦਾ। ਸੁਥਰੇ ਦੇ ਨੇਤਰਾਂ ਚੋਂ ਜਲ ਵਹਿਣ ਲੱਗਦੇ, ਮਨ ਭਰ ਗਏ। ਸਾਰੀ ਰਾਤ ਲੰਘ ਗਈ, ਦੂਜਾ ਦਿਨ ਹੋਇਆ, ਅੰਮ੍ਰਿਤ ਵੇਲਾ। ਹੁਣ ਮਨ ਬੇਬਲ ਹੈ, ਕਿਹੜਾ ਵੇਲਾ ਹੋਵੇ ਸਤਿਗੁਰਾਂ ਦੇ ਦੀਦਾਰ ਹੋ, ਨੇਤਾ ਪਰ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਵਾਲਾ ਅੱਜ ਦੋ ਦਿਨ ਦਰਸ਼ਨ ਨਾ ਹੋਏ, ਨੇਤਰਾਂ ਚੋਂ ਜਲ ਵਹਿਣ ਲੱਗੇ। ਪਰ ਬਾਹਰ ਬੈਠੇ ਆ, ਮਨ ਵਿੱਚ ਇੱਕ ਖਿਆਲ ਉਤਪਨ ਹੋਇਆ, ਮਨਾ ਜੇ ਝੂਠ ਵੀ ਬੋਲਣਾ ਪਵੇ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਤੇ ਕੋਈ ਅਰਜ਼ ਨਹੀਂ, ਆਪਣੇ ਵਾਸਤੇ ਝੂਠ ਤਾਂ ਨਹੀਂ ਬੋਲਣਾ, ਦੀਦਾਰ ਵਾਸਤੇ ਝੂਠ ਬੋਲਣਾ। ਮਨ ਵਿੱਚ ਫੁਰਨਾ ਬਣ ਗਿਆ, ਜੇ ਮਾਇਆ ਨਹੀਂ, ਪ੍ਰਸ਼ਾਦ ਨਹੀਂ, ਤੇ ਇੱਕ ਰੇਤ ਦੀ ਪੰਡ ਬੰਨ ਲੈਂਦਾ, ਰੇਤ ਦੀ ਪੰਡ ਬੰਨੀ ਸਿਰ ਤੇ ਦੂਰੋਂ ਆਵਾਜ਼ ਦਿੰਦਾ ਜਾਂਦਾ, ਕਹਿੰਦਾ ਰਾਹ ਛੱਡ ਦਿਓ, ਗੁਰੂ ਕੇ ਲੰਗਰ ਵਾਸਤੇ ਖੰਡ ਲਿਜਾ। ਰੇਤ ਦੀ ਪੰਡ ਸਿਰ ਤੇ ਚੁੱਕੀ, ਪਹਿਰੇਦਾਰ ਪਰੇ ਹਟ ਗਏ, ਸੁਥਰਾ ਅੰਦਰ ਲੰਘ ਗਏ। ਜਦੋਂ ਅੰਦਰ ਲੰਘ ਗਿਆ, ਸਤਿਗੁਰੂ ਜਿੱਥੇ ਬੈਠੇ ਸਨ, ਥੋੜ੍ਹੀ ਦੂਰ ਉਹ ਰੇਤ ਵਾਲੀ ਪੰਡ ਰੱਖੀ ਤੇ ਸੁਥਰਾ ਪੰਡ ਦੀ ਪਰਿਕਰਮਾ ਕਰਨ ਲੱਗ ਪਿਆ। ਬਾਰ ਬਾਰ ਪੰਡ ਨੂੰ ਨਮਸਕਾਰ ਕਰਦਾ, ਬਾਰ ਬਾਰ ਪਰਿਕਰਮਾ ਕਰਦਾ, ਮੱਥਾ ਟੇਕਦਾ। ਸੇਵਾਦਾਰਾਂ ਨੇ ਤੱਕਿਆ, ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਆ ਤੱਕਿਆ ਜੇ ਸੁਥਰਾ, ਆਪ ਸਿੰਘਾਸਨ ਤੇ ਬੈਠੇ ਹੋ ਤੇ ਪੰਡ ਨੂੰ ਮੱਥਾ ਟੇਕ ਰਿਹਾ। ਸਾਹਿਬ ਕਹਿਣ ਲੱਗੇ, ਸੁਥਰਿਆ ਅੱਜ ਕੀ ਹੋ ਗਈ? ਸੁਥਰਾ ਪੱਬਾਂ ਮਾਰ ਕੇ ਰੋ ਪਿਆ, ਕਹਿਣ ਲੱਗਾ ਪਾਛਾ ਅੱਜ ਇਸ ਪੰਡ ਨੂੰ ਮੱਥਾ ਨਾ ਟੇਕਾਂ ਤੇ ਕਿਹਨੂੰ ਟੇਕਾਂ, ਅੱਜ ਇਹਦੀ ਪਰਿਕਰਮਾ ਨਾ ਕਰਾਂ ਤੇ ਕਿਹਦੀ ਕਰਾਂ? ਪਾਛਾ ਅੱਜ ਤੇਰੇ ਪਹਿਰੇਦਾਰਾਂ ਨੇ ਪਾਬੰਦੀ ਲਾ ਦਿੱਤੀ ਕਿ ਤੂੰ ਦੀਦਾਰ ਕਰਨ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇ ਤੇ ਅੰਦਰ ਜਾ ਸਕਦਾ। ਪਾਛਾ ਮੈਂ ਕਿੱਥੋਂ ਧਨ ਲਿਆ, ਕਿੱਥੋਂ ਪ੍ਰਸ਼ਾਦ ਲਿਆਵਾਂ? ਅੱਜ ਤੇਰੇ ਪਹਿਰੇਦਾਰਾਂ ਨੂੰ ਝੂਠ ਬੋਲ ਕੇ ਆਇਆ ਕਿ ਗੁਰੂ ਕੇ ਲੰਗਰ ਵਾਸਤੇ ਖੰਡ ਲਿਜਾ ਰਿਹਾ। ਪਾਛਾ ਰੇਤ ਦੀ ਪੰਡ ਹੈ, ਅੱਜ ਇਹਦੇ ਸਦਕਾ ਤੇਰੇ ਦੀਦਾਰ ਹੋ ਗਏ, ਇਹਦੇ ਸਦਕਾ ਅੱਜ ਮੈਂ ਅੰਦਰ ਆ ਕੇ ਤੁਹਾਡੇ ਚਰਨਾਂ ਵਿੱਚ ਸੇਵਾ ਕਰ ਸਕਦਾ। ਪਾਤਸ਼ਾਹ ਇਹਨੂੰ ਮੱਥਾ ਨਾ ਟੇਕਾਂ ਤੇ ਕਿਹਨੂੰ ਟੇਕਾਂ? ਜਿਹਦੇ ਸਦਕਾ ਤੇਰੇ ਦੀਦਾਰ ਹੋ ਗਏ। ਗੁਰੂ ਕਲਗੀਧਰ ਪਾਤਸ਼ਾਹ ਨੇ ਸੁਥਰੇ ਨੂੰ ਗਲਵੱਕੜੀ ਵਿੱਚ ਲੈ ਲਿਆ, ਪਿਆਰ ਕੀਤਾ ਘੁੱਟ ਕੇ, ਕਹਿਣ ਲੱਗੇ ਅੱਛਾ ਜਾ ਸੁਥਰਿਆ, ਤੇਰੀ ਇਹ ਭੇਟਾ ਵੀ ਪ੍ਰਵਾਨ, ਭਾਵੇਂ ਤੂੰ ਰੇਤ ਵੀ ਪੰਡ ਲੈ ਕੇ ਆਇਆ, ਜਾ ਅੱਜ ਤੋਂ ਬਾਅਦ ਲੰਗਰ ਵਿੱਚ ਇਸੇ ਰੇਤ ਨਾਲ ਭਾਂਡੇ ਮਾਂਜੇ ਜਾ। ਆਦਿਦਾਰ ਹੋ ਗਏ, ਆਓ ਭਾਈ ਅੱਜ ਆਪਾਂ ਵੀ ਮੰਗ ਲਈਏ, ਮੇਰੇ ਹਰ ਪ੍ਰੀਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋਈ ਪੁਰਖ ਧੰਨ ਕਰਤਾ।

ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿੰਨ ਲਹਿਣਾ ਥਾਪ ਜੋਤ ਜਗਧਾਰੀ। ਲਹਿਣਾ ਪੰਥ ਧਰਮ ਕਾ ਕੀਆ, ਅਮਰਦਾਸ ਪੱਲੇ ਕੋ ਦੀਆ। ਤਿੰਨ ਸ਼੍ਰੀ ਰਾਮਦਾਸ ਸੋਢੀ ਥਿਰ ਥਪਿਓ, ਹਰ ਕਾ ਨਾਮ ਅਖੈ ਨਿਧ ਅਪਿਓ। ਅਪਿਓ ਹਰ ਨਾਮ ਅਖੈ ਨਿਧ, ਜੋ ਜੁਗ ਗੁਰ ਸੇਵਾ ਕਰ ਫਲ ਲਈਅੰ। ਬੰਦੈ ਜੋ ਚਰਨ ਸਿਣ ਸੁਖ ਪਾਵੈ, ਪਰਮਾਨੰਦ ਗੁਰਮੁਖ ਕਈਅੰ। ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ, ਆਦ ਰੂਪ ਪੋਖਣ ਪਰਣੰ। ਸਤਿਗੁਰ ਗੁਰ

ਕੀ ਫਤਿਹ। ਧਨਾਸਰੀ ਮਹੱਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇਈ ਆਪ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਦੇ ਰੂਪ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਧਨਾਸਰੀ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 682 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚਨਾ ਹੋਵੇ ਜੇ ਸੋਚੀ ਲਖ ਵਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬਨ

ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗਾਵੈ ਕੋ ਤਾਨ ਹੋਵੈ ਕਿਸੈ ਤਾਨ। ਗਾਵੈ ਕੋ ਗੁਣ ਵਡਿਆਈਆ ਚਾਰ। ਗਾਵੈ ਕੋ ਸਾਜ ਕਰੇ ਤਨ ਖੇ।

ਅੰਮ੍ਰਿਤ ਵੇਲਾ ਸਚਨਾਮ ਵਡਿਆਈ ਵਿਚਾਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੀ ਕੇ ਨਾਈ ਕਰੀ, ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ ਸਿੱਖ ਸੁਣੀ, ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ, ਤੇਹਾ ਕੋਈ ਨ ਸੁਜੈ ਜੇ ਤਿਸ ਗੁਣ ਕੋਈ ਕਰੇ।

ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾ ਲਾਹਨਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਿਜ ਧਿਆਨ।

ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿਤੀ ਸੰਬੰਧ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰ ਸਾਧਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੂ ਇਕ ਧਿਆਨ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਇਹੋ ਲਿਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇੱਕੋ ਕੁਆਵ ਤਿਸਤੇ ਹੋਏ ਲਖ ਦਰੀਆਓ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮ ਭਗ ਸਰ ਅਸੰਖ ਮੋਹ ਲਿਵਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ

0: ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤਿ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ ਦੇ ਸਾਬ ਮੂਣ ਲਈ
1: ਧੋਏ,
0: ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ।

ਨਾਹੀ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਏ। ਕਵਣ ਸੁਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਵੇਲ ਨ ਪਾਈਆ ਪੰਡਤੀ ਜੇ ਹੋ।

0: ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨ ਪਾਏ ਜਾਹੇ
1: ਅੰਤ ਨਾ ਜਾਣੇ ਕੋਏ ਬਹੁਤਾ ਕੀ ਹੈ ਬਹੁਤਾ ਹੋਏ
0: ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ
1: ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ
0: ਜੇ ਵੜੇ ਆਪ ਜਾਣੇ ਆਪ ਆਪ ਨਾ

0: ਕਹਿ ਕੋਇ।
1: ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੇਤੀਆ ਮੋਇ ਖਾਏ।
0: ਆਪੇ ਜਾਣੇ ਆਪੇ ਦੇ ਆਖੇ ਸਿਵੇ ਕੇ ਕੇ।
1: ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ।

0: ਪੁਰਾਣ ਆਖੇ ਪੜੇ ਕਰੇ ਵਖਿਆਨ,
1: ਆਖੇ ਗੋਪੀ ਤੇ ਗੋਵਿੰਦ,
0: ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ,
1: ਆਖੇ ਦਾਨ ਆਖੇ ਦੇਵ ਆਖੇ ਸੁਣਨ ਮੁੰਜਨ ਸੇ,
0: ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਉੱਠ ਜਾਹੇ,
1: ਕੀਤੇ ਹੋਰ ਕਰੇ ਤਾਂ ਆਖ ਨੂੰ ਸਕੇ ਕੇਈ ਕੇ,
0: ਜਿਵੜ ਭਾਵੇ ਤਿਵੜ ਹੋਏ ਨਾਨਕ ਜਾਣੇ ਸਾਚਾ ਸੋਏ,
1: ਆਖੇ ਬੋਲ ਵਿਗਾਰ ਤਾਂ ਲਿਖੀਏ ਸਿਰ ਗਾਵਾ ਰਾ ਗਾਵਾ,
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ,
1: ਨਾਦ ਨੇਕ ਸੰਕਾ ਕੇਤੇ ਭਾਵਨਾਰੇ,
0: ਕੇਤੇ ਰਾਗ ਪਰੀ ਸਿਓ ਕਹੀਨ ਕੇਤੇ ਗਾਵਨ ਹਾਰੇ,
1: ਤੁਨੋ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ,
0: ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ,
1: ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ,
0: ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰਨਾਲੇ, ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ,
1: ਪਾਏ ਤੇਰੇ ਅਸ ਤੀਰਥ ਨਾਲੇ,
0: ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ, ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ,
1: ਗਾਵਨ ਸੇਵੈ ਚਿਤਨਾਵ ਨਾਲੇ ਕਿਆ ਵਿਚਾਰੇ,
0: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ,
1: ਹੋਸੀ ਜਾਇਨ ਜਾਸੀ ਰਚਨਾ ਜਿਨ ਚਾਈ,
0: ਰੰਗੀ ਰੰਗੀ ਭਾਤੀ ਕਰ ਕਰ ਜਿਨ ਸਿਮ ਆਇਆ ਜਿਨ ਉਪਾਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ, ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ,
1: ਆਦੇਸ ਆਦਨੀ ਅਨਾਦਨਾਥ ਜੁਗ ਜੁਗ ਏਕੋ ਵੇਸ,
0: ਭੁਗਤ ਗਿਆਨ ਦੇ ਭੰਡਾਰ।

ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਸੈ ਆਦੇਸ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲਖ ਹੋਹੇ ਲਖ ਹੋਵੇ ਲਖ ਵੀਸ ਇਹ ਤ੍ਰਾਹਿ ਪਦ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ

0: ਰਹਿੰਦ
1: ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਅਨੂਪ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰੈ ਸੁਧੈ ਕੀ ਸੁਧ
0: ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ
1: ਤਿਥੈ ਜੋਤ ਮਹਾਮਿਲ ਸੂਰ ਤਿਨ ਮੈਂ ਹਰਾਮ ਰਹਿਆ ਭਰਪੂਰ
0: ਸੀਤਾ ਮੈਂ ਮਮਾਏ ਤਾਕੇ ਰੂਪ ਨਾ ਕਤਨੇ ਜਾਏ
1: ਨਾ ਹੁਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਸਹਿ ਮਨ ਮਾਹੇ
0: ਕਰਿਆ ਸੱਚਾ ਮਨ ਸੋਏ
1: ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ

0: ਕਿਆ ਪ੍ਰਸਾਦ ਕਥਤੇ ਕਿਆ ਚਿਜ ਦੇਸੇ ਕਿਆ ਪਿਜ ਪੈਸੇ
1: ਕਿਆ ਕੰਜ ਕਰਮੇ ਕਿਆ ਪੰਜ ਪਰਮੇ ਕਿਆ
0: ਪਿਜ ਲੋਕੇ ਕਿਆ ਤਿਤ ਸੋਕੇ
1: ਕਿਆ ਤੂਤ ਬਰਨੇ ਕੇ ਪ੍ਰਭੂਤ ਕਰਨੇ
0: ਕਿਆ ਰਾਜਨ ਪ੍ਰਭਾ ਹੈ ਕਿ ਧਰਮੰ ਤੁਜਾ
1: ਕਿਆ ਸ਼ੋਕ ਬਰਨੇ ਕੇ ਸਰਬਾ ਪਰਨੇ।

ਸਦਾ ਹੈ ਅਨੁਕਤ ਸਰੂਪ ਹੈ।

0: ਹਜ਼ੂਰ ਹੈ
1: ਹਮੇ ਸੁਲ ਸਲਾਮ ਹੈ ਸਮਸਤੁਲ ਕਲਾਮ ਹੈ
0: ਸਾਹਿਬ ਦਿਮਾਗ ਹੈ ਕਿ ਉਸ ਨਾਲ ਚਰਾਗ
1: ਹੈ ਕਾਮਲ ਕਰੀਮ ਹੈ ਕਿ ਰਾਜ਼ਕ ਰਹੀਮ ਹੈ
0: ਰੋਜ਼ੀ ਦੇਹਿੰਦਾ ਹੈ ਕਿ ਰਾਜ਼ਕ ਰਹਿੰਦਾ
1: ਹੈ ਕਰੀਮੁਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ
0: ਕਰੀਮੁਲ ਕੇ ਰਾਜ ਹੈ ਗਰੀਬੁਲ ਨਿਵਾਸ
1: ਹੈ ਹਰੀਫੁਲ ਸ਼ਿਕਾਨ ਹੈ ਰਿਆਸਲ ਫਿਕਨ ਹੈ
0: ਅੰਕਨ ਪਰਨਾਸ ਹੈ ਸਮਸਤੁਲ ਨਿਵਾਸ
1: ਹੈ ਅਗੰਜੁਲ ਕਰੀਮ ਹੈ ਰਜਾਇ ਕਰੀਮ ਹੈ
0: ਸਮਸਤੁਲ ਜ਼ੁਬਾ ਹੈ ਕਿ ਸਾਹਿਬ ਕੇ ਰਾਜ
1: ਕਿ ਨਰਕਨ ਪਰਨਾਸ ਹੈ ਬੈਸਤੁਲ ਨਿਵਾਸ ਹੈ
0: ਸਰਬੁਲ ਗਵਨ ਹੈ ਅਮੇਸੁਲ ਰਵਨ ਹੈ
1: ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ
0: ਪਰਮ ਪਰਮੀਸ ਹੈ ਸਮਸਤੁਲ ਅਦੀਸ

0: ਕੀ ਆਤਮ ਪ੍ਰਭਾਂ
1: ਕੇ ਅਚਲਨ ਅਨੰਗ ਹੈ ਕਿ ਅੰਤੋ ਅਭੰਗ ਹੈ
0: ਵਾਰ ਚੰਤ ਪ੍ਰਸਾਦ ਗੁਣ ਮਨ ਪ੍ਰਣਾਮ ਗੁਣ ਗਨ ਮੁਦਾਮ
1: ਹਰ ਭਰ ਗੰਜ ਹਰ ਨਰ ਪ੍ਰਪੰਜ
0: ਗਨ ਪ੍ਰਣਾਮ ਮੁਨ ਮਨ ਸਲਾਹ
1: ਹਰ ਨਰ ਅਖੰਡ ਭਰ ਨਰ ਅਮੰਡ
0: ਭਵਨਾਸ ਮੁਨ ਮਨ ਪ੍ਰਕਾਸ਼
1: ਗੁਣ ਗਨ ਪ੍ਰਣਾਮ ਜਲ ਥਲ ਮੁਦਾਮ
0: ਅੰਚਿਜ ਅੰਗ ਆਸਨ ਅਪਾਰ
1: ਉਪਮਾ ਅਪਾਰ ਗਜ ਮੇ ਤੁਦਾਰ
0: ਜਲ ਥਲ ਅਮੰਡ ਦਿਸ ਮੇ ਸਪੰਡ
1: ਜਲ ਥਲ ਮਹੰਤ ਦਿਸ ਵੀ ਬਿਲੰਤ
0: ਭਵਨਾਸ ਦਿੱਤਾ ਤੁਰਾ
1: ਅਜਾਨ ਬਾਹੂ ਏਕੇ ਸੁਦਾਹੂ
0: ਓਕਾਰ ਆਦ ਕਤਨੀ ਅਨਾ
1: ਖਲ ਖੰਡ ਖਿਆਲ ਗੁਰ ਭਰ ਅਕਾਲ
0: ਕਰ ਪ੍ਰਣਾਮ ਚਿਤ ਚਰਨ ਨਾ
1: ਅੰਚਿਜ ਗਾਤ ਅਜਿਜ ਨਾ ਬਾਤ
0: ਅੰਚਿਜ ਗਾਤ ਅਨਰੰਜ ਬਾਤ
1: ਅੰਟੁਲ ਪੰਡਾਰ ਅੰਡਠ ਪਾਰ
0: ਅਟੀਟ ਧਰਮ ਅਟੀਟ ਕਰ
1: ਅਨਵਰਨ ਅੰਤ ਦਾਤਾ ਮਹੰਤ
0: ਅਨਮੋਲ ਮਨਾ ਚੰਦਰ ਪ੍ਰਸਾਦ ਕਰਨਾਲੇ ਹੈ ਅਰ ਕਾਲੇ ਹੈ
1: ਖਲ ਖੰਡਨ ਹੈ ਮੈਂ ਮੰਡਲ ਹੈ
0: ਲੰਕੇਸ਼ਵਰ ਹੈ ਪਰਮੇਸ਼ਵਰ
1: ਹੈ ਕਲਕੁਨ ਹੈ ਸਰਬਭਾਰਨ ਹੈ
0: ਕੇ ਤਰਨ ਹੈ ਜਗ ਕੇ ਕਰਨ
1: ਮਨ ਮਾਨਿਆ ਹੈ ਜਗ ਜਾਨਿਆ ਹੈ
0: ਸਰਬੰ ਪਰ ਹੈ ਸਰਬੰ ਕਰ ਹੈ
1: ਸਰਪਾਸਿਆ ਹੈ ਸਰਨਾਸਿਆ ਹੈ
0: ਕਰਨਾ ਕਰ ਹੈ ਮੈਂ ਸੰਭਰ ਹੈ
1: ਸਰਵੇਸ਼ਵਰ ਹੈ ਜਗਤੇਸ਼ਵਰ ਹੈ
0: ਮੰਡਸ ਹੈ ਕਲਖੰਡਸ ਹੈ
1: ਪਰਤੇ ਪਰ ਹੈ ਕਰੁਣਾ ਕਰ ਹੈ
0: ਜਪਾ ਜਪੇ ਤਪਾ ਤਪੇ
1: ਅਤਾ ਕਿਰਤਾ ਅਮ੍ਰਿਤਾ ਅਮ੍ਰਿਤ ਹੈ
0: ਅਮ੍ਰਿਤਾ ਮਿਤੇ ਕਰਨਾ ਕਰ
1: ਅਤਾ ਕਿਰਤਾ ਤਰਨੀ ਤ੍ਰਿਤ ਹੈ
0: ਅਮਦੇਸ਼ਵਰ ਹੈ ਪਰਮੇਸ਼ਵਰ
1: ਅਤਾ

0: ਚਰਨੀ ਸਤਿਗੁਰੂ ਸ਼ਬਦ ਸੁਣਾਏ।
1: ਨਾਨਕ ਵਿਚਾਰ ਦੇ ਕੋਵਿੰਦ ਸਤਿਗੁਰ ਮੁਕਤ ਨਾ ਪਾਏ।
0: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ,
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸੇ ਬਾਣੀ।
0: ਜਿਨ ਕੋ ਨਦਰ ਕਰਮ

ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਐ ਘਰ ਨੌਨ ਦਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ।

ਸਾਹਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ

ਪਾਠ ਹੋਏ ਬੇਅੰਤ ਸ਼ਬਦ ਸੰਗਤੀ ਰੂਪ ਦੇ ਵਿੱਚ ਪੜ੍ਹੇ ਉਪਰੰਤ ਸਤਿਗੁਰੂ ਸਾਹਿਬ ਜੀਓ ਅੰਮ੍ਰਿਤ ਵੇਲੇ ਆਈ ਸੰਗਤ ਨੇ ਆਪ ਜੀ ਦੇ ਸਨਮੁਖ ਸਵਈਆਂ ਦੇ ਜਾਪ ਸਮੂਹ ਟਹਿਲੀਆਂ ਵੱਲੋਂ ਹੋਏ ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਉਚਾਰਨ ਕਰਦਿਆਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ।

ते अपराध करत है जिते, जननी चीत न राखस तेते।

काहे नाखंडस अवगुण मेरा रामैया हों बारिक तेरा काहे नाखंडस

ਤਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਆਪਣੇ ਪਾਵਨ ਪਵਿੱਤਰ ਅਸਥਾਨਾਂ ਦੇ ਸੰਗਤੀ ਰੂਪ ਦੇ ਵਿੱਚ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰੂ ਸਾਹਿਬ ਮਿਹਰਾਮਤ ਕਰਨ, ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਪ੍ਰੇਮ ਅਤੇ ਨੇਮ ਆਪਣੇ ਦਰ ਕਰਦੇ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ ਸਵੇਰੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਸੰਗਤੀ ਰੂਪ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਿਆ ਕਰੋ ਜੀ। ਆਓ ਹੁਣ ਗੁਰਬਾਣੀ ਕੀਰਤਨ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਆਪਾਂ ਸਰਵਣ ਕਰੀਏ। ਮਿਤੀ 17 ਤਰੀਕ ਨੂੰ ਸੰਗਰਾਂਦ ਹੈ ਔਰ ਆਪ ਸਮੂਹ ਸੰਗਤਾਂ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇਨੇ ਕੇਵਲ, ਹਮੈ ਸ਼ਬਦ ਜਲਾਏ ਪੌੜੀ ਭਗਤ ਤ੍ਰਿਮਨ ਭਾਮ ਦੇ।

ਦਣ ਮਿੰਡ ਤਲੀ ਖਾਕ ਜਿਮਲ ਦਮਸਤਕ ਲਾਈ ਹੈ। ਕੂੜਾ ਲਾਲਚ ਛੱਡਿਆ ਇੱਕ ਮਨ ਲੱਕ ਤਿਆਈ ਹੈ। ਫਲ ਤੇ ਵੇਹੋ ਪਾਈ ਹੈ ਜਿਵੇਂ ਹੀ ਕਾਰ ਕਮਾਈ ਹੈ। ਜਿਹੋ ਵੈ ਪੂਰਵ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ।

ਮਾਣਸ ਖਾਣੇ ਕਰੇ ਨਿਵਾਜ ਸ਼੍ਰੀਵ ਗਾਇਨ ਤਿਨ ਗਲ ਤਾਕ ਤਿਨ ਕਰ ਬ੍ਰਾਹਮਣ ਪੂਰੇ ਨਾਦ ਉਹਨਾਂ ਪਿਆ ਵੇ ਓਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰਿਆ ਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤਿੜ ਧੂਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ, ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੀ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜਾਣ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮੇ ਸੀ ਜਿੱਤੇ, ਬੰਦ ਬੰਦ ਕਟਾਏ ਕੋਪਰੇ ਲੁਹਾਈਆਂ, ਚਰਖੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ ਸਿੱਖੀ ਕੇਸਾ ਸਵਾਸਾ ਸੰਘ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਨਾਮ ਜਿੱਤੇ ਆਵੈ, ਚਿੱਤਾ ਬਨਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਖ ਤੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ, ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ। ਦਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ, ਨਿਤਾਣੇ ਦੇ ਤਾਣ, ਨਿਓਟਿਆਂ ਦੇ ਉੜਧਾਨ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋਦੜੀ ਬੇਨਤੀ ਹੈ, ਆਪ ਜੀ ਦਾ ਕੋਟਾਨ ਕੁਟਾਨ ਸ਼ੁਕਰਾਨਾ ਹੈ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤੋਂ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹੋ। ਇਸ ਵੇਲੇ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਜੀ ਕੀ ਅਰਦਾਸ ਹੈ ਜੀ। ਉਪਰੰਤ 6 ਪੌੜੇ ਨਾਲ ਸਦੇ ਬਾਣੀ ਜਾਪ ਹੋਏ, ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਅਣਜਾਣੇ ਬਿੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਆਪ ਜੀ ਬਖਸ਼ਣ ਹਾਰ ਹੋ ਬਖਸ਼ ਲੈਣਾ। ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਸੁਣਨ ਦੀ ਬਲ ਬੁੱਧੀ ਸੋਝੀ ਬਖਸ਼ਿਸ਼ ਕਰਨੀ, ਕਿਰਪਾ ਕਰਨਾ ਜੀ। ਦਰਾਂ ਜਾਂ ਸੰਗਤਾਂ ਦੀ ਹਾਜ਼ਰੀ ਦਾ ਪ੍ਰਵਾਨ ਕਰਨੀਆਂ, ਦਰੋਂ ਕਰੋ ਤੰਦਰੁਸਤੀ, ਦੇਹ ਰੁਕਤਾ, ਗੁਰਸਿੱਖੀ, ਜੀਵਨ ਅਤੇ ਨਾਮ ਬਣੀ ਦਾਤਾ ਬਖਸ਼ਿਸ਼ ਕਰਨੀ ਹੈ ਜੀ। ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ, ਸੇਵਾ ਸਰਬੰਧ ਦੇ ਬਾਣੀ ਬਣੀ ਦਾਤਾ ਬਖਸ਼ਿਸ਼ ਕਰਨੀ ਹੈ ਜੀ। ਆਪਣੇ ਚਰਨਾਂ ਨਾਲ ਜੁੜ ਕੇ ਰੱਖਣਾ, ਸਮੁੱਚਿਆ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪਛਾਈ ਦੇਖ ਸੱਚ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਾ ਬਖਸ਼ਿਸ਼ ਕਰਨੀ ਜੀ। ਆਈ ਸੰਗਤ ਦੇ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦਾ ਚੱਲਿਆ ਕਦਮ ਕਦਮ ਲੇਖੇ ਚੁਲਣਾ। ਇਸ ਵੇਲੇ ਕਿਰਪਾ ਕਰੋ, ਪਵਿੱਤਰ ਹੁਕਮ ਨਾਲ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇ ਆਗਿਆ ਪਹੀ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਵੇ ਸਭ ਮਿਲੇਗੀ, ਖੁਆਰ ਹੋਵੇ ਸਭ ਮਿਲੇਗੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ।